0: ਸਪੇ ਕਰੇ ਨਾਨਕ ਕੇ ਸੋ ਮਿਲੈ ਜੇ ਖੱਟੇ ਕਾਲੇ ਮਹਲਾ ਪਹਿਲਾ
1: ਜੂ ਜੋ ਤੂੰ ਸਰਨਾਵਣੀ ਆਵੇ ਬਾਰੋ ਬਾਰ ਜੂਠੇ

ਲੱਗਾ ਪਣਸਲੋਕ ਹੱਥੀ ਜਾਇ ਸੱਟਿਆ ਕਿਸ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤਤਾ ਹੋਆ ਪਾਕ ਪਿਤ ਪਾਪੀ ਸੁਤਨ ਕੱਢਿਆ ਥੁੱਕਾ ਪਈਆ।

ਪਾਣੀ ਦੇ ਮੀਏ ਪੰਡ ਮੰਗਣ ਵਿਆ ਹੋ ਪੰਡੋ ਹੋਵੇ ਦੋਸਤੀ ਪੰਡੇ ਚੱਲੇ ਰਾ ਪੰਡ ਮੁਆ ਪੰਡ ਪਾਲੇ ਪੰਡ ਹੋਵੇ ਵਰਦਾਨ ਸੋ ਕਿਉਂ ਮੰਦਾ ਕੀਏ ਪੰਡ ਮੰਗਣ ਵਿਆ ਹੋ ਪੰਡੋ ਹੀ

0: ਉਨੀ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਅਸੀਂ ਐਫ ਐਮ ਬੈਂਡ 103.6 ਮੈਗਾਹਰਟਸ ਦੇ ਆਕਾਸ਼ਵਾਣੀ ਦੇ ਅੰਮ੍ਰਿਤਸਰ ਕੇਂਦਰ ਤੋਂ ਬੋਲ ਰਹੇ ਹਾਂ। ਲੁਪੇਸ਼ੇ ਖਿਦਮਤ ਸੂਫੀਆਨਾ ਕਲਾਮ।
1: ਸਮਾਤ ਫਰਮਾਓ ਸੂਫੀਆਨਾ ਰੰਗ।

0: उपलब्ध करवाई जाएंगे। उन्होंने जानकारी दिंदिया दस्या
1: परीक्षा में थोड़ा हमको जो उनकी फॉर्मेलिटीज है ओएमआर शीट को दस्तखत करना आरंभ में एक बार करना अंत में भी एक बार करना उसमें हमारे विद्यार्थियों कोर टाइम में कटौती हुई थी जो 2 से 5 एग्जामिनेशन टाइम था उसको ध्यान में रखते एनटीए ने तुरंत एक निष्पत्ति किया है कि उसको और 15 मिनट बढ़ाए 2 से शुरू होगा 5:15 तक ये परीक्षा की समय बढ़ाया जाएगा। एडमिट कार्ड इस बार के एडमिट कार्ड 14 जून तक सभी को पहुंच जाएगा।
0: ਸਿੱਖਿਆ ਮੰਤਰੀ ਨੇ ਕਿਹਾ ਕਿ ਐਨਟੀਏ ਦੇ ਅੰਦਰ ਮਹੱਤਵਪੂਰਨ ਸੁਧਾਰਾਂ ਦੀ ਜ਼ਰੂਰਤ ਹੈ। ਉਨੂਾਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀਆਂ ਬੇਅਨਮੀਆਂ ਨੂੰ ਰੋਕਣ ਲਈ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਉਪਾਅ ਕੀਤੇ ਜਾਣਗੇ। ਸ੍ਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਯੋਗ ਵਿਦਿਆਰਥੀ ਧੋਖਾਧੜੀ ਵਾਲੇ ਉਮੀਦਵਾਰਾਂ ਜਾਂ ਸਿੱਖਿਆ ਮਾਫੀਆ ਵੱਲੋਂ ਸਾਜਿਸ਼ਾਂ ਕਾਰਨ ਆਪਣੇ ਅਧਿਕਾਰਾਂ ਤੋਂ ਵਾਂਝਾ ਰਹੇ।
1: सीबीआई तहत तक जाएगी कहां वो कमांड चेन पे ब्रीच हुई है राधाकृष्ण कमेटी को पूरा पालन करने के उपरांत भी कहां वो ब्रीच हुई है उस ब्रीच को मेरा पूरा विश्वास है सीबीआई के ऊपर सरकार की पूरा नेतृत्व सभी विभाग उसमें से गंभीरता चीज को लेते हुए शीर्ष तो नेतृत्व उसके लिए खूब दायित्व लिया है चिंता कर रहा है हम इस बार माल प्रैक्टिस होने नहीं देंगे।
0: ਇਸ ਤੋਂ ਪਹਿਲਾਂ ਇਸ ਮਹੀਨੇ ਦੀ 3 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਕਥਿਤ ਪੇਪਰ ਲੀਕ ਕਾਰਨ ਰੱਦ ਕਰ ਦਿੱਤੀ ਗਈ ਸੀ ਅਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਉਣ ਵਾਲੀ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਕੱਲ੍ਹ ਰਾਤ ਹੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਰਿਹਾਇਸ਼ ਤੇ ਇੱਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਨੀਟ ਪ੍ਰੀਖਿਆ ਨੂੰ ਸੁਚਾਰੂ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਦੇ ਵੱਖ ਵੱਖ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਉੱਚ ਸਿੱਖਿਆ ਸਕੱਤਰ ਸਕੂਲ ਸਿੱਖਿਆ ਸਕੱਤਰ ਰਾਸ਼ਟਰੀ ਪ੍ਰੀਖਿਆ ਏਜੰਸੀ ਦੇ ਡਾਇਰੈਕਟਰ ਜਨਰਲ ਸੀਬੀਐਸਈ ਦੇ ਚੇਅਰਮੈਨ ਤੇ ਕੇਂਦਰੀ ਵਿਦਿਆਲਿਆ ਸੰਗਠਨ ਤੇ ਨਵੋਦਿਆ ਵਿਦਿਆਲਿਆ ਸਮਿਤੀ ਦੇ ਕਮਿਸ਼ਨਰਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ। ਪੰਜਾਬ ਚ ਏਅਰ ਇੰਡੀਆ ਦੀ ਪਹਿਲੀ ਉਡਾਨ ਅੱਜ ਸਵੇਰੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੇ ਉਤਰੀ। 3 ਦਹਾਕੇ ਪੁਰਾਣੀ ਉਮੀਦ ਹਕੀਕਤ ਵਿਚ ਬਦਲਣ ਨਾਲ ਸੈਂਕੜੇ ਉਦਯੋਗਪਤੀ ਤੇ ਲੋਕ ਖੁਸ਼ ਨਜ਼ਰ ਆਏ। ਇਸ ਉਡਾਨ ਦੇ ਨਾਲ ਲੁਧਿਆਣਾ ਭਾਰਤ ਦੇ ਵਪਾਰਕ ਉਡਾਨ ਨਕਸ਼ੇ ਤੇ ਆ ਗਿਐ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਸੰਸਦ ਮੈਂਬਰਾਂ ਵਿਕਰਮਜੀਤ ਸਿੰਘ ਸਾਹਨੀ ਤੇ ਰਾਜਿੰਦਰ ਗੁਪਤਾ ਤੇ ਹੋਰਨਾਂ ਮੁਸਾਫਰਾਂ ਦੇ ਨਾਲ ਦਿੱਲੀ ਤੋਂ ਲੁਧਿਆਣਾ ਲਈ ਸ਼ੁਰੂ ਹੋਈ ਉਡਾਨ ਚ ਸਵਾਰ ਹੋਏ ਨੇ। ਇਸ ਕਾਰਜਸ਼ੀਲਤਾ ਨੂੰ ਸਥਾਨਕ ਉਦਯੋਗ ਤੇ ਆਰਥਿਕ ਵਿਕਾਸ ਲਈ ਇਕ ਵੱਡਾ ਉਤਸ਼ਾਹ ਵਾਲਾ ਕੰਮ ਦਸਿਐ। ਏਅਰ ਇੰਡੀਆ ਨੇ ਆਪਣੀਆਂ ਉਡਾਨਾਂ ਦਿੱਲੀ ਰਾਹੀਂ ਬਰਤਾਨੀਆ ਤੇ ਰੋਮ ਮਿਲਾਨ ਤੇ ਪੈਰਿਸ ਸਮੇਤ ਬਾਕੀ ਯੂਰਪ ਦੇ ਸਥਾਨਾਂ ਲਈ ਕੌਮਾਂਤਰੀ ਸੰਪਰਕ ਸੰਭਵ ਹੋ ਸਕੇਗਾ। ਤੈਅ ਪ੍ਰੋਗਰਾਮ ਮੁਤਾਬਕ ਉਡਾਨ AI-481 ਸਵੇਰੇ 5:55 ਤੇ ਦਿੱਲੀ ਤੋਂ ਰਵਾਨਾ ਹੋਵੇਗੀ ਤੇ ਸਵੇਰੇ 7:05 ਤੇ ਹਲਵਾਰਾ ਪਹੁੰਚੇਗੀ। ਇਸ ਤੋਂ ਬਾਅਦ ਵਾਪਸੀ ਸੇਵਾ AI-482 ਹਲਵਾਰਾ ਤੋਂ ਸਵੇਰੇ 7:55 ਤੇ ਰਵਾਨਾ ਹੋਵੇਗੀ ਤੇ ਸਵੇਰੇ 9:10 ਤੇ ਦਿੱਲੀ ਪਹੁੰਚੇਗੀ। ਇਸ ਤੋਂ ਪਹਿਲਾਂ ਹਲਵਾਰਾ ਹਵਾਈ ਅੱਡੇ ਤੇ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਸਾਲ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦੁਨੀਆ ਭਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤੈ। ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 97.70 ਰੁਪਏ ਫੀ ਲੀਟਰ ਜਦਕਿ ਡੀਜ਼ਲ ਦੀ ਕੀਮਤ 90.67 ਰੁਪਏ ਫੀ ਲੀਟਰ ਹੋ ਗਈ ਏ। ਮੁੰਬਈ ਚ ਪੈਟਰੋਲ ਹੁਣ 106.68 ਰੁਪਏ ਤੇ ਡੀਜ਼ਲ 93.14 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲੇਗਾ। ਇੰਦਰਪ੍ਰਸਤ ਗੈਸ ਲਿਮਟਿਡ ਨੇ ਅੱਜ CNG ਦੀਆਂ ਕੀਮਤਾਂ ਵਿਚ 2 ਰੁਪਏ ਦਾ ਵਾਧਾ ਕੀਤੈ। ਇਸ ਨਾਲ ਦਿੱਲੀ ਚ 1 ਕਿਲੋਗਰਾਮ CNG ਦੀ ਕੀਮਤ 79.09 ਰੁਪਏ, ਗਾਜ਼ੀਆਬਾਦ ਤੇ ਨੋਇਡਾ ਚ 87.70 ਰੁਪਏ ਤੇ ਗੁਰੂਗਰਾਮ ਚ 84.12 ਰੁਪਏ ਹੋ ਗਈ ਹੈ। ਇਸ ਦੌਰਾਨ ਸਰਕਾਰ ਨੇ ਅਗਾਉਂ ਮਨਜ਼ੂਰੀ ਯੋਜਨਾ ਤਹਿਤ ਸੋਨੇ ਦੀ ਦਰਾਮਦ ਤੇ 100 ਕਿਲੋਗਰਾਮ ਦੀ ਹੱਦ ਨਿਰਧਾਰਿਤ ਕੀਤੀ ਹੈ। ਇਹ ਯੋਜਨਾ ਗਹਿਣਿਆਂ ਦੇ ਬਰਾਮਦਕਾਰਾਂ ਨੂੰ 0 ਡਿਊਟੀ ਉਤੇ ਕੱਚੇ ਮਾਲ ਦੀ ਦਰਾਮਦ ਕਰਨ ਦੀ ਇਜਾਜ਼ਤ ਦਿੰਦੀ ਹੈ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਨੇ ਇਕ ਜਨਤਕ ਨੋਟਿਸ ਵਿਚ ਕਿਹੈ ਕਿ ਬਰਾਮਦਕਾਰ ਇਸ ਯੋਜਨਾ ਤਹਿਤ ਇਕ ਸਮੇਂ ਚ ਵੱਧ ਤੋਂ ਵੱਧ 100 ਕਿਲੋਗਰਾਮ ਸੋਨਾ ਬਿਨਾਂ ਕਿਸੇ ਡਿਊਟੀ ਤੇ ਦਰਾਮਦ ਕਰ ਸਕਦੇ ਨੇ। ਡਾਇਰੈਕਟੋਰੇਟ ਜਨਰਲ ਨੇ ਪਹਿਲੀ ਵਾਰ ਦੇ ਬਿਨਾਕਾਰਾਂ ਲਈ ਉਨ੍ਹਾਂ ਦੀ ਕਾਰਜਸ਼ੀਲ ਸਥਿਤੀ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ਨਿਰਮਾਣ ਪਲਾਂਟਾਂ ਦਾ ਭੌਤਿਕ ਨਿਰੀਖਣ ਲਾਜ਼ਮੀ ਕੀਤੈ। ਇਹ ਵੀ ਕਿਹਾ ਗਿਐ ਕਿ ਦੁਬਾਰਾ ਮਹਿਸੂਲ ਮੁਕਤ ਸੋਨੇ ਦੀ ਦਰਾਮਦ ਲਈ ਯੋਗ ਹੋਣ ਵਾਸਤੇ ਕੰਪਨੀ ਨੂੰ ਆਪਣੇ ਪਿਛਲੇ ਬਰਾਮਦ ਟੀਚੇ ਦੀ ਘੱਟੋ ਘੱਟ 50% ਬਰਾਮਦ ਪੂਰੀ ਕਰਨੀ ਹੋਵੇਗੀ। ਪਾਰਦਰਸ਼ਿਤਾ ਬਣਾਈ ਰੱਖਣ ਲਈ ਖੇਤਰੀ ਦਫ਼ਤਰ ਵੱਲੋਂ ਡਾਇਰੈਕਟੋਰੇਟ ਨੂੰ 1 ਮਹੀਨਾਵਾਰ ਰਿਪੋਰਟ ਜਮ੍ਹਾਂ ਕਰਵਾਉਣੀ ਹੋਵੇਗੀ। ਪਹਿਲਾਂ ਇਸ ਯੋਜਨਾ ਦੇ ਤਹਿਤ ਸੋਨੇ ਦੀ ਦਰਾਮਦ ਤੇ ਕੋਈ ਹੱਦ ਨਹੀਂ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਅੱਜ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਰਾਜਧਾਨੀ ਵਿਚ ਈਂਧਨ ਦੀ ਖਪਤ ਘਟਾਉਣ ਤੇ ਜਨਤਕ ਆਵਾਜਾਈ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਕ ਹਾਈਡਰੋਜਨ ਸੰਚਾਲਿਤ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ DMRC ਨੂੰ 35 ਮੁਸਾਫਰਾਂ ਦੇ ਬੈਠਣ ਦੀ ਸਮਰੱਥਾ ਵਾਲੀਆਂ 2 ਅਤਿਆਧੁਨਿਕ ਹਾਈਡਰੋਜਨ ਈਂਧਣ ਵਾਲੀਆਂ ਬੱਸਾਂ ਪ੍ਰਦਾਨ ਕੀਤੀਆਂ ਨੇ। ਇਹ ਬੱਸਾਂ ਸੁਰੱਖਿਆ GPS

0: ਆਧਾਰ ਟਰੈਕਿੰਗ ਤੇ ਸੀਸੀਟੀਵੀ ਪ੍ਰਣਾਲੀਆਂ ਨਾਲ ਲੈਸ ਨੇ। ਇਹ ਕੇਂਦਰੀ ਸਕੱਤਰੇਤ ਤੇ ਸੇਵਾ ਅਧੀਤ ਮੈਟਰੋ ਸਟੇਸ਼ਨਾਂ ਤੇ ਸੈਂਟਰਲ ਵਿਸਟਾ ਖੇਤਰ ਚ ਮੁੱਖ ਸਰਕਾਰੀ ਅਦਾਰਿਆਂ ਵਿਚਕਾਰ ਸਹਿਜ ਤੇ ਵਾਤਾਵਰਣ ਅਨੁਕੂਲ ਆਖਰੀ ਮੀਲ ਸੰਪਰਕ ਪ੍ਰਦਾਨ ਕਰਨਗੀਆਂ। ਵਿਦੇਸ਼ ਮੰਤਰੀ ਡਾ ਐਚ ਜੈਸ਼ੰਕਰ ਨੇ ਕਿਹੈ ਕਿ ਭਾਰਤ ਇਕ ਪ੍ਰਭਾਵਸ਼ਾਲੀ ਬਹੁਪੱਖੀ ਪ੍ਰਣਾਲੀ ਦੇ ਟੀਚੇ ਵੱਲ ਵਧਣ ਲਈ ਸਾਰੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਐ। ਨਵੀਂ ਦਿੱਲੀ ਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਦੂਜੇ ਦਿਨ ਅੱਜ ਇਕ ਸੈਸ਼ਨ ਚ ਬੋਲਦਿਆਂ ਡਾ ਜੈਸ਼ੰਕਰ ਨੇ ਕਿਹਾ ਕਿ ਇਹ ਚਰਚਾਵਾਂ ਉਸ ਮਹੱਤਵ ਨੂੰ ਉਜਾਗਰ ਕਰਦੀਆਂ ਨੇ ਜੋ ਸਾਰੇ ਨੇਤਾ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਚ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦਿੰਦੇ ਨੇ। ਉਨੂਾ ਕਿਹਾ
1: There is a growing expectation, particularly from emerging markets and developing countries, that BRICS will play a constructive and stabilizing role. In this background, our discussions are an opportunity to reflect on global and regional developments and to consider practical ways to strengthen our cooperation.
0: ਹਵਾਈ ਸੈਨਾ ਮੁਖੀ ਏਅਰ ਮਾਰਸ਼ਲ ਏ ਪੀ ਸਿੰਘ ਨੇ ਕਿਹੈ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਹਵਾਈ ਸ਼ਕਤੀ ਦਾ ਵਿਸਥਾਰ ਨੇ। ਸੈਂਟਰ ਫਾਰ ਏਅਰਸਪੇਸ ਪਾਵਰ ਐਂਡ ਸਟ੍ਰੈਟੇਜਿਕ ਸਟੱਡੀਜ਼ ਅਤੇ ਇੰਡੀਅਨ ਮਿਲਟਰੀ ਰਿਵਿਊ ਵੱਲੋਂ ਆਯੋਜਿਤ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਦੇ ਇਕ ਸਾਂਝੇ ਸੈਮੀਨਾਰ ਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਉਨੂਾ ਕਿਹਾ ਕਿ ਡਰੋਨ ਤੇ ਮਨੁੱਖ ਰਹਿਤ ਹਵਾਈ ਪ੍ਰਣਾਲੀਆਂ ਕਾਰਜਾਂ ਦੌਰਾਨ ਮਨੁੱਖੀ ਜੀਵਨ ਲਈ ਜੋਖਮ ਨੂੰ ਘਟਾਉਂਦੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੱਲ ਬੀਜਿੰਗ ਚ ਗੱਲਬਾਤ ਕੀਤੀ। ਵਪਾਰ, ਤਕਨਾਲੋਜੀ ਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਦੋਵਾਂ ਧਿਰਾਂ ਨੇ ਆਪਸੀ ਸਹਿਯੋਗ ਤੇ ਜ਼ੋਰ ਦਿੱਤੈ। ਇਹ ਸ਼ੀ ਟਰੰਪ ਦੀ ਆਪਣੇ ਦੂਜੇ ਕਾਰਜਕਾਲ ਵਿਚ ਚੀਨ ਦੀ ਪਹਿਲੀ ਯਾਤਰਾ ਸੀ। ਆਈਪੀਐਲ ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਏਕਾਨਾ ਕ੍ਰਿਕਟ ਸਟੇਡੀਅਮ ਚ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਵਜੇ ਤੋਂ ਖੇਡਿਆ ਜਾਵੇਗਾ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅੱਜ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ। ਮੀਟਿੰਗ ਊਰਜਾ ਸਹਿਯੋਗ ਅਤੇ ਦਵੱਲੇ ਵਪਾਰ ਤੇ ਕੇਂਦਰਿਤ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ ਯੂਜੀ 2026 ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਉਣ ਦਾ ਐਲਾਨ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਵਿਦਿਆਰਥੀ ਸਰਕਾਰ ਦੀ ਤਰਜੀਹ ਨੇ ਅਤੇ ਸਰਕਾਰ ਉਨ੍ਹਾਂ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਐ। ਹਲਵਾਰਾ ਹਵਾਈ ਅੱਡੇ ਤੇ ਏਅਰ ਇੰਡੀਆ ਦੀ ਪਹਿਲੀ ਉਡਾਨ ਦੇ ਆਉਣ ਨਾਲ ਪੰਜਾਬ ਦਾ ਲੁਧਿਆਣਾ ਭਾਰਤ ਦੇ ਵਪਾਰਕ ਹਵਾਬਾਜ਼ੀ ਨੈਟਵਰਕ ਨਾਲ ਜੁੜਿਆ। ਅਤੇ ਆਈਪੀਐਲ ਕ੍ਰਿਕਟ ਵਿਚ ਅੱਜ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਲਖਨਊ ਚ ਸ਼ਾਮੀ 7:30 ਵਜੇ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।
2: आदाब, ये आकाशवाणी है। खबरों के साथ मैं कौनैन हैदर। पहले इस वक्त की खास खास खबरें। वजीर आजम नरेंद्र मोदी और यूएई के सदर शेख मोहम्मद बिन जायद अल नहयान ने अबूजबी में तवानाई से मुतालिक तआवुन और दोतरफा तिजारत पर बातचीत की। दोनों रहनुमाओं ने दिफा, पेट्रोलियम और सरमायाकारी के मैदानों में एक दूसरे के साथ मुफाहमतनामे किए। नई दिल्ली में ब्रिक्स वज़राए खारजा की 2026 की मीटिंग का आज दूसरा दिन है। वजीर खारजा डॉ एस जयशंकर ने इस्लाहशुदा और मौसर कसीर मुल्की निज़ाम के मकसद को आगे बढ़ाने में भारत के अज़्म को दोहराया है। NTA नीट UG 2026 का दोबारा इम्तिहान 21 जून को कराएगी। तालीम के वजीर धर्मेंद्र प्रधान ने इम्तिहान के अमल में इंसाफ और शफाफियत की यकीन दहानी कराई है। बीजेपी MLA रतेंद्र बासु को मगरबी बंगाल कानून साज असेंबली का नया स्पीकर मुंतखब किया गया है। और बैडमिंटन में भारतीय मर्दों की सत्विक साईराज रिंकी रेड्डी और चिराग शेट्टी की डबल्स की जोड़ी थाईलैंड ओपन के सेमीफाइनल में दाखिल हो गई। अब खबरें तफसील से। वज़ीर-ए-आज़म नरेंद्र मोदी ने आज मुत्तहिदा अरब इमारात UAE के सदर शेख मोहम्मद बिन जायद अल नहयान से मुलाकात की। बातचीत में तवानाई से मुतालिक तआवुन और दो तरफा तिजारत खास मौजूआत रहे। ये बातचीत मगरबी एशिया में जारी तनाज़े की वजह से आलमी सप्लाई में रुकावटों के पस मंज़र में की जा रही है, जिसमें उम्मीद है कि दोनों फरीक तेल के ज़खीरों और गैस सप्लाई इंतजाम के बारे में तबादले ख्याल करें। दौरे से पहले UAE के बैन अल-अक़वामी तआवुन की वजीर ममलकत रीम बिनत इब्राहिम अल हाशमी ने वजीर आजम मोदी को UAE में एक मुमताज शख्सियत करार दिया। वजीर मौसूफ ने कहा कि ये दौरा महज इसी साल के दौरान आला सतह के बहुत से दौरों के बाद किया जा रहा है। सदर शेख मोहम्मद बिन जायद ने भारत का दौरा जनवरी में और वली अहद शहजादे ने फरवरी में किया था।

ਕਿ ਉਹਨਾਂ ਨੇ ਰਾਧਾ ਕ੍ਰਿਸ਼ਨ ਯੁਗਲ ਲੀਲਾ ਦੇ ਪਦ ਗਾਏ। ਇਹਨਾਂ ਕੋ ਸੁਣ ਕੇ ਗੁਰੂ ਵੱਲਭਾਚਾਰ ਜੀ ਨੇ ਖੁਸ਼ ਅਤੇ ਨਿਹਾਲ ਥੀ ਕੇ ਆਕਾ ਤੈਕੂੰ ਤਾਂ ਨਿਕੁੰਜ ਲੀਲਾ ਦੇ ਰਸ ਦਾ ਹੇਲਗੀ ਸਮਝੇ ਨਾ। ਇਹ ਗੱਲ ਸੁਣ ਕੇ ਕੁੰਭਲਦਾਸ ਨੇ ਵਲਦਾ ਦਿੱਤਾ ਕਿ ਸਾਈਂ ਮੈਕੂੰ ਤਾਂ ਇਸੇ ਰਸ ਦੀ ਕੁਰਾਲੀ ਲੋੜ ਹੈ। ਇਹ ਉਹ ਵੇਲਾ ਹੈ ਮਹਾਂਪ੍ਰਭੂ ਵੱਲਭਾਚਾਰ ਦੇ ਪੂਰਾ ਥੀਵਣ ਪਾਰੋਂ ਗੋਸਾਈ ਵਿੱਠਲ ਨਾਥ ਜੀ ਦੀ ਸਰਪ੍ਰਸਤੀ 'ਚ ਲੀਲਾ ਗਾਵਣ ਕਰਨ ਲੱਗੇ। ਵੱਡੇ ਵੱਡੇ ਰਾਜੇ ਮਹਾਰਾਜੇ ਸਾਈਂ ਕੁੰਭਨ ਦਾਸ ਦੇ ਦਰਸ਼ਨ ਕਰਨ ਵਿੱਚ ਆਪਣਾ ਭਾਗ ਸਮਝਦੇ ਹਨ। ਵਰਿੰਦਾਵਨ ਦੇ ਵੱਡੇ ਵੱਡੇ ਰਸਿਕ ਸੰਤ ਅਤੇ ਮਹਾਤਮਾ ਵੀ ਉਹਨਾਂ ਦੇ ਨਾਲ ਸਤਸੰਗ ਕਰਨ ਦੀ ਉਮੀਦ ਲਾ ਕੇ ਬੈਠੇ ਰਹਿੰਦੇ ਹਨ। ਵੱਡੀ ਗੱਲ ਇਹ ਵੀ ਕਿ ਸਾਈਂ ਨੇ ਹਰ ਮੁਸ਼ਕਿਲ ਅਤੇ ਪੈਸੇ ਦੀ ਥੋੜ੍ਹ ਦੇ ਬਾਅਦ ਵੀ ਆਪਣੀ ਭਗਵਤ ਭਗਤੀ ਦੇ ਨੇਮ ਅਤੇ ਯਸ਼ 'ਤੇ ਕਦੇ ਵੀ ਕੋਈ ਹਰਫ ਨਹੀਂ ਆਉਣ ਦਿੱਤਾ। ਆਖਾ ਪੈਂਦਾ ਇੱਕ ਵਾਰ ਸਾਈਂ ਵਿੱਠਲ ਨਾਥ ਜੀ ਨੇ ਕੁੰਭਨ ਦਾਸ ਜੀ ਕੋਲ ਆਪਣੇ ਨਾਲ ਯਾਤਰਾ ਵਿੱਚ ਦੁਆਰਕਾ ਘਿਨ ਵੰਜਣ ਦੀ ਉਮੀਦ ਰੱਖੀ। ਉਹਨਾਂ ਦੀ ਇਹ ਸੋਚ ਹੈ ਕਿ ਉੱਥੋਂ ਪੈਸੇ ਦੀ ਚੰਗੀ ਮਦਦ ਇੱਕ ਉੱਥੀ ਵੇ ਸੀ, ਪਰ ਸਾਈਂ ਕੁੰਭਨ ਦਾਸ ਜੀ ਸ਼੍ਰੀ ਨਾਥ ਜੀ ਦਾ ਵਿਛੋੜਾ ਇੱਕ ਪਲ ਕਿਤੇ ਵੀ ਬਰਦਾਸ਼ਤ ਨਾ ਕਰ ਸਕਦੇ। ਪਰ ਉਹਨਾਂ ਦੀ ਇਹ ਹਿੰਮਤ ਵੀ ਨਾ ਥਈ ਜੋ ਉਹ ਆਪਣੇ ਗੁਰੂ ਦੇ ਹੁਕਮ ਨੂੰ ਮਨਾ ਕਰ ਦੇਵੇਨ, ਉਹਨਾਂ ਦੇ ਨਾਲ ਟੁਰ ਪਏ। ਹਾਲੇ ਉਹ ਅਪਸਰਾ ਕੁੰਡ ਤੋੜੀ ਪੁੱਜੇ ਹਨ ਕਿ ਸ਼੍ਰੀ ਨਾਥ ਜੀ ਦੀ ਮੂਰਤ ਦਾ ਧਿਆਨ ਆਉਂਦੇ ਸਾਰ ਉਹਨਾਂ ਦੇ ਅੰਗ ਅੰਗ ਵਿੱਚ ਸਿਹਰਨ ਥੀ ਹੋਣ ਲੱਗ ਪਈ। ਸ਼੍ਰੀ ਨਾਥ ਜੀ ਦੀ ਮੁਸਕਾਨ ਦੀ ਜੋਤ ਉਹਨਾਂ ਦੇ ਵਿਛੋੜੇ ਦੇ ਅੰਧਾਰੇ ਵਿੱਚ ਥਿਰਕਣ ਲੱਗ ਪਈ। ਆਪਣੇ ਸੱਚੇ ਸਾਈ ਦੇ ਵਿਛੋੜੇ ਦੇ ਦੁੱਖ ਨਾਲ ਉਹਨਾਂ ਦਾ ਹਾਂ ਵੀ ਬਹੁ ਡੁੱਕ ਪਿਆ ਤਾਂ ਉਹਨਾਂ ਸ਼੍ਰੀ ਨਾਥ ਜੀ ਦੇ ਵਿਛੋੜੇ 'ਚ ਇੱਕ ਪਦ ਗਾ ਕੇ ਸੁਣਾਇਆ। ਕੇਤੇ ਦਿਨ ਜੂ ਗਏ ਬਿਨ ਦੇਖੇ ਤਰੁਣ ਕਿਸੋਰ ਰਸਿਕ ਨਦ ਨੰਦਨ ਕਛੁਕ ਉਠਤ ਮੁਨ ਰੇਖੇ ਵਹਿ ਸੋਭਾ ਵਹਿ ਕਾਂਤ ਬਦਨ ਕੀ ਕੋਟਿਕ ਚੰਦਰ ਵਿਸੇਖੇ ਵਹਿ ਚਿਤਵਨ ਵਹਿ ਹਾਸ ਮਨੋਹਰ ਵਹਿ ਨਟਭਰ ਬਪ ਵੇਖੇ ਸ਼ਿਆਮ ਸੁੰਦਰ ਸੰਗ ਮਿਲ ਖੇਲਨ ਕੀ ਆਵਤ ਹੀ ਅਪੇਖੇ ਕੁੰਭਨ ਦਾਸ ਲਾਲ ਗਿਰਧਰ ਬਨ ਜੀਵਨ ਜਨਮ ਅਲੇਖੇ। ਮਤਲਬ ਕਿਤਨੀਆਂ ਦਿਵਾਰਾਂ ਸਾਈਂ ਕੋ ਬਿਨਾਂ ਡਿੱਠੇ ਮੇਰੀਆਂ ਗੁਜ਼ਰ ਗਈਆਂ ਹਨ। ਬਾਲ ਕਿਸ਼ੋਰ ਨੰਦ ਦਾ ਪੁੱਤਰ ਜੋ ਹੁਣ ਛੂਹਰ ਬਣਦਾ ਵੇਂਦਾ, ਉਹ ਸੋਭਾ ਦੇ ਪਿੰਡੇ ਦੀ ਲਿਸ਼ਕ ਜੇਕੂ ਕਰੋੜਾਂ ਚੰਦਰ ਡੇਧੇ ਰਹਿ ਵੇਂਦੇ ਹਨ। ਉਹ ਉਹਦੀ ਨਜ਼ਰ, ਉਹਦਾ ਹਾਸਾ ਅਤੇ ਸ਼ਾਮ ਸਲੂਣੇ ਨਾਲ ਰਲ ਕੇ ਖੇਡਣ ਦੀ ਲਾਲਸਾ ਦਿਲ ਦੇ ਵਿੱਚ ਉੱਠਦੀ ਪਈ ਹੈ। ਕੁੰਭਨ ਦਾਸ ਆਖਦੇ ਹਨ ਕਿ ਗਿਰਧਾਰੀ ਦੇ ਬਗੈਰ ਇਹ ਜ਼ਿੰਦਗੀ ਵੀ ਕਿਸੇ ਕੰਮ ਦੀ ਬਿਲਕੁਲ ਨਹੀਂ ਲੱਗਦੀ। ਇਹ ਗਾਵਣ ਸੁਣ ਕੇ ਗੁਸਾਈ ਜੀ ਦਾ ਦਿਲ ਵੀ ਪੰਘਰ ਗਿਆ। ਉਹਨਾਂ ਸੋਚਿਆ ਜੋ ਕੁੰਭਨ ਦਾਸ ਨੂੰ ਇੱਕ ਪਲ ਕਿਤੇ ਵੀ ਸ਼੍ਰੀ ਨਾਥ ਕੋਲੋਂ ਅਲੱਗ ਨਹੀਂ ਕੀਤਾ ਬਣ ਸਕਦਾ। ਉਹਨਾਂ ਕੁੰਭਨ ਦਾਸ ਨੂੰ ਵਾਪਸ ਵੱਲ ਵੰਜਣ ਦੀ ਇਜਾਜ਼ਤ ਦੇ ਦਿੱਤੀ। ਸ਼੍ਰੀ ਨਾਥ ਜੀ ਦੇ ਵਲਾ ਦਰਸ਼ਨ ਕਰਕੇ ਕੁੰਭਨ ਦਾਸ ਜੀ ਇੱਕਦਮ ਵੱਲ ਚੰਗੇ ਥੀ ਗਏ। ਇੱਕ ਵੀਆ ਵੀ ਕਿੱਸਾ ਬਹੁ ਮਸ਼ਹੂਰ ਹੈ। ਉਸ ਵੇਲੇ ਹਿੰਦੁਸਤਾਨ ਦੀ ਗੱਦੀ 'ਤੇ ਮੁਗਲ ਬਾਦਸ਼ਾਹ ਅਕਬਰ ਬੈਠਾ ਹੈ। ਅਕਬਰ ਦੇ ਦਰਬਾਰ 'ਚ ਇੱਕ ਗਵੱਈਏ ਨੇ ਕੁੰਭਨ ਦਾਸ ਦਾ ਇੱਕ ਪਦ ਗਾ ਕੇ ਸੁਣਾਇਆ। ਜੇਕੂ ਸੁਣ ਕੇ ਅਕਬਰ ਬਾਦਸ਼ਾਹ ਨੇ ਸਾਈਂ ਕੁੰਭਨ ਦਾਸ ਨੂੰ ਆਪਣੇ ਦਰਬਾਰ ਵਿੱਚ ਆਵਣ ਕੀਤੇ ਫਤਿਹਪੁਰ ਸੀਕੜੀ ਦਾ ਸੁਨੇਹਾ ਪਾਠ ਦਿੱਤਾ। ਪਹਿਲੇ ਤਾਂ ਕੁੰਭਨ ਦਾਸ ਦੀ ਮਰਜ਼ੀ ਨਾ ਥਈ ਕਿ ਉਹ ਰਾਜ ਦਰਬਾਰ ਵਿੱਚ ਵੰਜਣ, ਪਰ ਜਿਸ ਵੇਲੇ ਸੈਨਿਕਾਂ ਅਤੇ ਦੂਤਾਂ ਜੋ ਛੱਡਣ ਕੀਤੇ ਆਏ ਹਨ ਬਹੁ ਜ਼ਿਆਦਾ ਤਰਲੇ ਕੀਤੇ ਤਾਂ ਉਹ ਪੈਦਲ ਹੀ ਉਹਨਾਂ ਦੇ ਨਾਲ ਟੁਰ ਪਏ। ਉਹਨਾਂ ਦੀ ਪਾਲਕੀ ਅਤੇ ਘੋੜਾਂ ਦੀ ਸਵਾਰੀ ਕੀਤੇ ਉਹਨਾਂ ਸਾਫ ਹਟਕ ਦਿੱਤਾ। ਕੁੰਭਨ ਦਾਸ ਦੀ ਪਗੜੀ ਫੱਟੀ ਹੋਈ ਹੈ ਅਤੇ ਕੱਪੜੇ ਵੀ ਮੈਲੇ ਹਨ। ਸ਼੍ਰੀ ਨਾਥ ਦੇ ਦਰਬਾਰੀ ਨੂੰ ਬਾਦਸ਼ਾਹ ਅਕਬਰ ਦਾ ਸਜਾ ਹੋਇਆ ਦਰਬਾਰ ਡੂ ਕੌੜੀ ਦਾ ਵੀ ਨਾ ਲੱਗਾ। ਉਹ ਸੋਚਦੇ ਪਏ ਹਨ ਜੋ ਉਹਨਾਂ ਕੋਲੋਂ ਇਹ ਜਾਂ ਕਿਹੜਾ ਪਾਪ ਥੀ ਗਿਆ ਹੈ ਜੋ ਉਹਨਾਂ ਨੂੰ ਇਸ ਦਰਬਾਰ ਵਿੱਚ ਹਾਜ਼ਰ ਥਿਉਣਾ ਪੈ ਗਿਆ ਹੈ। ਬਾਦਸ਼ਾਹ ਅਕਬਰ ਨੇ ਸਾਈਂ ਕੁੰਭਨ ਦਾਸ ਦੀ ਬਹੁ ਅਸਤ ਅਸਤੇ ਆ ਭਗਤ ਕੀਤੀ। ਕੁੰਭਨ ਦਾਸ ਨੂੰ ਇਵੇਂ ਲੱਗਾ ਜਿਵੇਂ ਉਹ ਨਰਕ ਵਿੱਚ ਆ ਖੜ੍ਹੇ ਹੋਏ। ਇਸ ਜਾਤ ਤੋਂ ਤਾਂ ਬ੍ਰਜ ਬਹੁ ਸੋਹਣਾ ਹੈ ਜਿਸ ਭਗਵਾਨ ਕ੍ਰਿਸ਼ਨ ਆਪ ਖੇਡਦੇ ਹਨ। ਅਕਬਰ ਨੇ ਉਹਨਾਂ ਨੂੰ ਇੱਕ ਪਦ ਗਾਵਣ ਦੀ ਗੁਜ਼ਾਰਿਸ਼ ਕੀਤੀ। ਕ੍ਰਿਸ਼ਨ ਦੇ ਦਰਬਾਰੀ ਨੂੰ ਤਾਂ ਕ੍ਰਿਸ਼ਨ ਲੀਲਾ ਪਦ ਹੀ ਗਾਵਣਾ ਹੈ। ਬਾਦਸ਼ਾਹ ਨੇ ਆਖਾ ਜੋ ਕੋਈ ਮੈਡੀ ਵੱਲੋਂ ਭੇਟ ਤਾਂ ਸਵੀਕਾਰ ਕਰੋ। ਕੁੰਭਨ ਦਾਸ ਜੀ ਨੇ ਆਖਾ ਅਗਰ ਤੁਸੀਂ ਸੱਚ ਭੇਟ ਦੇਣਾ ਚਾਹੁੰਦੇ ਹੋ ਤਾਂ ਅੱਜ ਤੋਂ ਬਾਅਦ ਮੈਂ ਕੋ ਦਰਬਾਰ ਨਾ ਛੱਡਾ ਵੰਜੇ।
ਇਹ ਮਜ਼ੇਦਾਰ ਗੱਲ ਇਹ

0: ਤਾਂ ਇਹ ਬਹੁਤ ਭੈੜੀ ਗੱਲ ਹੈ। ਕੁੰਭਨ ਦਾਸ ਸਾਈਂ ਆਖਦੇ ਹਨ ਜੋ ਕ੍ਰਿਸ਼ਨ ਭਗਵਾਨ ਦੇ ਇਲਾਵਾ ਸਾਰੇ ਬੇਕਾਰ ਕਹਿ ਕੰਮ ਦੇ ਨਹੀਂ। ਇਸ ਬਾਦਸ਼ਾਹ ਅਕਬਰ ਦੀ ਵੀ ਵਡਿਆਈ ਦੇਖਣ ਵਾਲੀ ਹੈ ਜੋ ਉਹਨਾਂ ਇਹ ਸਭ ਸੁਣ ਕੇ ਵੀ ਆਦਰ ਸਤਿਕਾਰ ਨਾਲ ਉਹਨਾਂ ਕੋ ਵਿਦਾ ਕੀਤਾ। ਇਸੇ ਤਰ੍ਹਾਂ ਇੱਕ ਬੀਆ ਕਿੱਸਾ ਵੀ ਬਹੁ ਮਸ਼ਹੂਰ ਹੈ। ਇਹ ਗੱਲ 1563 ਈਸਵੀ ਦੀ ਹੈ। ਜੱਡਣ ਮਹਾਰਾਜ ਮਾਨ ਸਿੰਘ ਬ੍ਰਜ ਆਏ ਹਨ। ਵਰਿੰਦਾਵਨ ਦਰਸ਼ਨ ਦੇ ਬਾਅਦ ਉਹ ਗੋਵਰਧਨ ਆਏ, ਸ਼੍ਰੀ ਨਾਥ ਜੀ ਦੇ ਦਰਸ਼ਨ ਕੀਤੇ। ਉਸ ਵੇਲੇ ਸਾਈਂ ਕੁੰਭਨ ਦਾਸ ਜੀ ਮ੍ਰਿਦੰਗ ਅਤੇ ਵੀਣਾ ਦੇ ਨਾਲ ਕੀਰਤਨ ਕਰਦੇ ਪਏ ਹਨ। ਰਾਜਾ ਮਾਨ ਸਿੰਘ ਵੀ ਸੰਗੀਤ ਦੇ ਬੜੇ ਕਦਰਦਾਨ ਹਨ। ਉਹ ਇਹ ਦੇਖ ਕੇ ਅਚਰਜ ਕਰਦੇ ਰਹਿ ਗਏ। ਉਹਨਾਂ ਕੋ ਮਿਲਣ ਕੀਤੇ ਉਹ ਉਚੇਚਾ ਜਮਨਾਵਤੋਂ ਗਰਾਂ ਗਏ। ਉਸ ਕੁੰਭਨ ਦਾਸ ਦੀ ਮਾਲੀ ਹਾਲਤ ਦੇਖ ਕੇ ਹੈਰਾਨ ਥੀ ਗਏ। ਜਿਸ ਵੇਲੇ ਮਹਾਰਾਜ ਮਾਨ ਸਿੰਘ ਪੁੱਜੇ, ਕੁੰਭਨ ਦਾਸ ਕ੍ਰਿਸ਼ਨ ਦੇ ਰੂਪ ਚਿੰਤਨ ਵਿੱਚ ਧਿਆਨ ਲਾ ਕੇ ਬੈਠੇ ਹਨ। ਅੱਖ ਖੁੱਲ੍ਹਣ 'ਤੇ ਉਹਨਾਂ ਭਤਰੂ ਜੀ ਕੋਲੋਂ ਆਸਨ 'ਤੇ ਸ਼ੀਸ਼ਾ ਮੰਗਾ। ਉੱਥੋਂ ਵਲਦਾ ਮਿਲਾ ਜੋ ਵੱਛੀ ਘਾਹ ਖਾ ਗਈ ਹੈ ਅਤੇ ਪਾਣੀ ਵੀ ਪੀ ਗਈ ਹੈ। ਰਾਜਾ ਮਾਨ ਸਿੰਘ ਸਮਝ ਗਏ ਜੋ ਪਾਣੀ 'ਚ ਮੂੰਹ ਡੇਦੇ ਹੋ ਸਨ। ਉਹਨਾਂ ਸੂਨੇ ਦਾ ਸ਼ੀਸ਼ਾ ਦਿੱਤਾ ਅਤੇ ਮੋਹਰਾਂ ਦੀ ਭਰੀ ਥੈਲੀ ਵੀ ਦਿੱਤੀ, ਪਰ ਸਾਈਂ ਕੁੰਭਨ ਦਾਸ ਨੇ ਗਿੰਨਣ ਤੋਂ ਸਾਫ਼ ਮਨਾ ਕਰ ਦਿੱਤਾ। ਵਲਦੇ ਵੇਲੇ ਰਾਜਾ ਮਾਨ ਸਿੰਘ ਨੇ ਜਮਨਾਵਤੋਂ ਗਰਾਂ ਵੀ ਕੁੰਭਨ ਦਾਸ ਦੇ ਨਾਂ ਕਰਨ ਦੀ ਤਜਵੀਜ਼ ਕੀਤੀ, ਪਰ ਜਗ ਦੇ ਮਾਲਿਕ ਦੇ ਭਗਤ ਨੇ ਆਖਾ, ਮੇਰਾ ਕੰਮ ਤਾਂ ਕਰੀ ਅਤੇ ਬੇਰ ਨਾਲ ਵੀ ਚੱਲ ਪੈਂਦਾ ਹੈ। ਆਖਿਰ ਮਾਨ ਸਿੰਘ ਕੋ ਆਖਣਾ ਪਿਆ, ਮਾਇਆ ਦੇ ਭਗਤ ਤਾਂ ਮੈਂ ਬਹੁ ਡਿੱਠੇ ਹਨ, ਪਰ ਅਸਲੀ ਭਗਤ ਮੈਂ ਅਜੀ ਡਿੱਠਾ ਹੈ। ਕਾਫ਼ੀ ਬਜ਼ੁਰਗ ਥੀਵਣ ਦੇ ਬਾਅਦ ਵੀ ਸਾਈਂ ਕੁੰਭਨ ਦਾਸ ਆਪਣੇ ਗਰਾਂ ਤੋਂ ਸ਼੍ਰੀ ਨਾਥ ਜੀ ਦੇ ਦਰਸ਼ਨ ਕੀਤੇ ਗੋਵਰਧਨ ਨਿਤ ਆਉਂਦੇ ਹਨ। ਇੱਕ ਦਿਵਾਰ ਉਹ ਸੰਕਰਸ਼ਣ ਕੁੰਡੀ ਅਤੇ ਅਨਯੋਦਰ ਦੇ ਕੋਲ ਖੜ੍ਹੇ ਥੀ ਗਏ। ਉਹਨਾਂ ਦੇ ਨਾਲ ਅਸ਼ਟ ਛਾਪ ਦੇ ਕਵੀ ਚਤੁਰਭੁਜ ਦਾਸ ਵੀ ਹਨ। ਉਹਨਾਂ ਆਖਾ, ਹੁਣ ਘਰ ਜੁਲ ਕੇ ਕਿਆ ਕਰਨੇ, ਇਹ ਸਰੀਰ ਤਾਂ ਹੁਣ ਛੁੱਟਣ ਵਾਲਾ ਹੈ। ਜਿਸ ਵੇਲੇ ਉਹਨਾਂ ਸਵਾਸ ਛੋੜੇ, ਉਸ ਵੇਲੇ ਸਾਈਂ ਵਿੱਠਲ ਨਾਥ ਜੀ ਵੀ ਉੱਥੇ ਹੀ ਹਾਜ਼ਰ ਹਨ। ਉਹਨਾਂ ਸਾਈਂ ਵਿੱਠਲ ਦਾਸ ਕੋਲੋਂ ਪੁੱਛਾ, ਇਸ ਵੇਲੇ ਤੁਹਾਡਾ ਦਿਲ ਕਿਸ ਲੀਲਾ 'ਚ ਲੱਗਾ ਹੋਇਆ ਹੈ? ਸਾਈਂ ਵਿੱਠਲ ਦਾਸ ਜੀ ਨੇ ਜਵਾਬ ਦਿੱਤਾ, ਲਾਲ ਤੇਰੀ ਚਿਤਵਨ ਚਿਤ ਹੀ ਚੁਰਾਵੇ। ਮਤਲਬ ਸਾਈਂ ਜੀ, ਤੇਰੀ ਜਿਹੜੀ ਸੂਰਤ ਹੈ ਉਹ ਮੇਰੇ ਚਿੱਤ ਦੀ ਚੋਰੀ ਕਰੇਂਦੀ ਪਈ ਹੈ। ਇਸ ਦੇ ਬਾਅਦ ਉਹਨਾਂ ਜੁਗਲ ਜੋੜੀ ਰਾਧਾ ਕ੍ਰਿਸ਼ਨ ਦੀ ਛਵੀ ਦੇ ਧਿਆਨ ਵਿੱਚ ਰੱਖ ਕੇ ਇੱਕ ਪਦ ਗਾਇਆ, ਰਸਕਨੀ ਰਸਮੇ ਰਹਿਤ ਗੜੀ, ਕਨਕ ਬੇਲ ਵ੍ਰਿਸ਼ਭਾਨ ਨੰਦਨੀ ਸ਼ਾਮ ਤਮਾਲ ਚੜ੍ਹੀ, ਬਿਹਰਤ ਸ਼੍ਰੀ ਗਿਰਧਰ ਧਰਨ ਲਾਲ ਸੰਗ ਕੋਨੇ ਪਾਠ ਪੜ੍ਹੀ, ਕੁੰਭਨ ਦਾਸ ਪ੍ਰਭੂ ਗੋਵਰ ਧਨ ਧਰ ਰਤਿ ਰਤ ਕੇਲ ਬੜ੍ਹੀ। ਮਤਲਬ ਰਸ ਦੇ ਅੱਠੋਂ ਸੁੱਖ ਰਸ 'ਚ ਹੁੰਦੇ ਹਨ। ਸੂਨੇ ਦੀ ਵੇਲ ਰਾਧਾ ਸ਼ਾਮ ਜਹੇ ਸਦਾ ਬਾਹਰ ਦਰਖਤ 'ਤੇ ਚੜ੍ਹੀ ਹੋਈ ਹੈ, ਗਿਰਧਾਰੀ ਦੇ ਨਾਲ ਵਿਹਾਰ ਕਰੇਂਦੀ ਹੈ। ਇਹ ਦੇਖ ਕੇ ਕੁੰਭਨ ਦਾਸ ਰਾਧਾ ਕ੍ਰਿਸ਼ਨ ਦੀ ਲੀਲਾ ਨਾਲ ਬਹੁ ਖੁਸ਼ ਹਨ। ਬਸ ਹੁਣ ਉਹਨਾਂ ਆਪਣੇ ਸਵਾਸ ਰਾਧਾ ਕ੍ਰਿਸ਼ਨ ਦੀ ਮੂਰਤ ਨੂੰ ਧਿਆਨ ਲਾ ਕੇ ਛੋੜ ਦਿੱਤੇ ਅਤੇ ਭਗਵਤ 'ਚ ਹੀ ਅੰਤਰ ਧਿਆਨ ਥੀ ਗਏ ਅਤੇ ਆਪਣਾ ਨਾਂ ਕ੍ਰਿਸ਼ਨ ਰਾਜਾ ਦੀ ਭਗਤੀ ਦੇ ਕਵੀਆਂ ਦੇ ਵਿੱਚ ਪਹਿਲੇ ਨੰਬਰ 'ਚ ਲਿਖਾ ਦਿੱਤਾ। ਕੁੰਭਨ ਦਾਸ ਦੇ ਪਦਾਂ ਦੀ ਕੁੱਲ ਗਿਣਤਰੀ ਜੋ ਰਾਗ ਰਤਨਾਕਰ ਅਤੇ ਸੰਪ੍ਰਦਾਇ ਦੇ ਕੀਰਤਨ ਇਕੱਠ ਵਿੱਚ ਸ਼ਾਮਿਲ ਹਨ, 500 ਦੇ ਕਰੀਬ ਹਨ, ਪਰ ਉਹਨਾਂ ਦੇ ਪਦ ਇਸ ਤੋਂ ਵੀ ਬਹੁ ਜ਼ਿਆਦਾ ਹਨ। ਅੱਜ ਸਾਈਂ ਕੁੰਭਨ ਦਾਸ ਜੀ ਕੋ ਯਾਦ ਕਰਕੇ ਅਤੇ ਉਹਨਾਂ ਦੀ ਗੱਲ ਕਰਕੇ ਮੇਰੇ ਦਿਲ ਕੋ ਵੀ ਠੰਡਕ ਮਿਲਦੀ ਪਈ ਹੈ।
1: ਅੱਜ ਅਸਾਂ ਹਾਜ਼ਰ ਹੈ ਆਪ ਸਭ ਦੇ ਨਾਲ ਸਿਰਾਇਕੀ ਸੂਫੀ ਸੰਗੀਤ ਦੇ ਨਾਲ। ਸਾਡੇ ਨਾਲ ਹਨ ਅੱਜ ਰੂਪੇਸ਼ ਚੋਪੜਾ ਜੀ, ਉਹ ਅਸਾਂ ਕੋ ਕੁਝ ਸੂਫੀ ਸੰਗੀਤ ਆਪਣੀ ਮਿੱਠੜੀ ਆਵਾਜ਼ ਵਿੱਚ ਸੁਣੇ ਸਨ। ਸਭ ਤੋਂ ਪਹਿਲੇ ਉਹ ਪੇਸ਼ ਕਰਨ ਦੇ ਪਿੰਨ ਸੁਲਤਾਨ ਸ਼ਾਹ ਹੁਸੈਨ ਸਾਹਿਬ ਜੀ ਦਾ ਇੱਕ ਗਾਵਣ, ਮਾਹੀ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ।

ਹਿੱਕ ਨੂੰ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

ਸਾਈਂ ਝੂਲੇ ਲਾਲ ਦੀ ਇਬਾਦਤ ਵਿੱਚ ਗਾਇਆ ਵੰਜਣ ਵਾਲਾ ਹੈ ਗੀਤ ਦਮਾਦਮ ਮਸਤ ਕਲੰਦਰ। ਮਤਣ ਹੀ ਕੋਈ ਸਿਰਾਇਕੀ ਬਿਰਾਦਰੀ ਵਿੱਚ ਇੰਝਾ ਬੰਦਾ ਹੋ ਸੀ ਜੇ ਨਾ ਸੁਣ ਰੱਖਿਆ ਹੋ ਸੀ। ਬਹੁ ਵੱਡੇ ਵੱਡੇ ਗਾਇਕਾਂ ਨੇ ਇਹ ਗੀਤ ਗਾਇਆ ਹੈ। ਅੱਜ ਅਸਾਕੂ ਰੁਪੇਸ਼ ਚੋਪੜਾ ਜੀ ਇਹ ਗੀਤ ਗਾ ਕੇ ਸੁਣੇ ਸਨ, ਦਮਾਦਮ ਮਸਤ ਕਲੰਦਰ।

ਕਲੰਦਰ ਅਲੀ ਦਾ ਪਹਿਲਾ ਨੰਬਰ ਦਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਹੋ ਲਾਲ ਮੇਰੀ ਪਤ ਰੱਖਿਓ ਬਲਾ ਝੂਲੇ ਲਾਲ।

ਬਹੁਤ ਵਧੀਆ ਸੂਫੀ ਸੰਗੀਤ ਤੁਸੀਂ ਸਾਨੂੰ ਸੁਣਵਾਏ। ਅਸਾਂ ਕੁ ਹੁਣ ਇਜਾਜ਼ਤ ਦਿਓ, ਹੁਣ ਪ੍ਰੋਗਰਾਮ ਖਤਮ ਥੀਣ ਦਾ ਵੇਲਾ ਥੀ ਗਏ। ਮੈਂ ਅਤੇ ਰੁਪੇਸ਼ ਚੋਪੜਾ ਜੀ ਆਪ ਸਭ ਸੁਣਨ ਵਾਲੇ ਕਾਨੂੰ ਇਜਾਜ਼ਤ ਮੰਗਦੇ ਹਾਂ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ, ਵੱਲ ਮਿਲਸੂ ਇੰਝੇ ਹੀ ਕੋਈ ਬੇ ਪ੍ਰੋਗਰਾਮ ਦੇ ਨਾਲ। ਰਾਮ ਰਾਮ ਜੀ।

FM ਬੈਂਡ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਕੁਝ ਹੀ ਪਲਾਂ ਬਾਅਦ ਪੇਸ਼ ਪ੍ਰੋਗਰਾਮ ਦੇਸ ਪੰਜਾਬ।

ਜੀ ਸਾਮੀਨ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਅਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣ ਰਹੇ ਹੋਵੋਗੇ ਅਤੇ ਇੱਦਾਂ ਹੀ ਮਾਣਦੇ ਰਹੋ। ਸਾਡੀ ਹਮੇਸ਼ਾ ਤੁਹਾਡੇ ਲਈ ਇਹੀ ਦੁਆ ਹੈ।

ਅੱਜ ਸ਼ੁੱਕਰਵਾਰ ਹੈ ਅਤੇ ਸਾਮਿਨ ਤੁਹਾਡੇ ਲਈ ਵੱਖ ਵੱਖ ਸਿਲਸਿਲੇ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਹੋਏਗੀ ਅੱਜ ਦੀ ਗੱਲ, ਅੱਜ ਦੀ ਗੱਲ ਤੋਂ ਬਾਅਦ ਜਿਹੜੀ ਅਗਲੀ ਗੱਲ ਹੋਏਗੀ ਉਹ ਹੋਏਗੀ ਬੱਲੇ ਹੋਏ ਚਲਾਕ ਸੱਜਣੇ, ਯਾਨੀ ਕਿ ਇੱਕ ਝਲਕੀ ਤੁਹਾਡੀ ਨਜ਼ਰ ਕਰਾਂਗੇ।

ਸਮਿਨ, ਤੁਸੀਂ ਆਪਣੇ ਬਚਪਨ ਦੇ ਵਿੱਚ ਸਕੂਲ ਪੜ੍ਹਦੇ ਹਾਂ ਜਾਂ ਕਾਲਜ ਪੜ੍ਹਦੇ ਹਾਂ ਪੰਜਾਬੀ ਦੇ ਪ੍ਰਸਿੱਧ ਲੇਖਕ ਪ੍ਰਿੰਸੀਪਲ ਤੇਜਾ ਸਿੰਘ ਦਾ ਇੱਕ ਲੇਖ ਜ਼ਰੂਰ ਪੜ੍ਹਿਆ ਹੋਣਾ, ਘਰ ਦਾ ਪਿਆਰ। ਇੱਕ ਐਸਾ ਲੇਖ ਸੀ ਜਿਹਦੇ ਵਿੱਚ ਲੇਖਕ ਨੇ ਮਨੁੱਖੀ ਜ਼ਿੰਦਗੀ ਦੇ ਵਿੱਚ ਜਿਹੜੀ ਘਰ ਦੀ ਅਹਿਮੀਅਤ ਆ, ਪਰਿਵਾਰ ਦੀ ਅਹਿਮੀਅਤ ਆ, ਉਹਨੂੰ ਬੜੇ ਸਾਦੇ ਅਤੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਸੀ। ਅਤੇ ਵਾਕਈ ਜੇਕਰ ਉਸ ਲੇਖ ਦੀ ਗੱਲ ਕਰੀਏ ਜਾਂ ਉਸ ਲੇਖ ਤੋਂ ਬਾਹਰ ਹਕੀਕਤ ਦੀ ਗੱਲ ਕਰੀਏ ਤਾਂ ਪਰਿਵਾਰ ਮਨੁੱਖੀ ਜੀਵਨ ਦੀ ਜਿਹੜੀ ਸਭ ਤੋਂ ਅਹਿਮ ਸੰਸਥਾ ਹੈ।

ਅਸਲ ਵਿੱਚ ਮਨੁੱਖ ਆਪਣੀ ਹੋਸ਼ ਸੰਭਾਲਣ ਤੋਂ ਲੈ ਕੇ ਜਨਮ ਤੋਂ ਲੈ ਕੇ ਆਪਣੇ ਆਖਰੀ ਸਫ਼ਰ ਤੱਕ ਪਰਿਵਾਰ ਨਾਲ ਹੀ ਜੁੜਿਆ ਰਹਿੰਦਾ ਹੈ। ਪਰਿਵਾਰ ਸਿਰਫ ਰਿਸ਼ਤਿਆਂ ਦਾ ਸਮੂਹ ਨਹੀਂ, ਸਗੋਂ ਪਿਆਰ, ਸਹਿਯੋਗ, ਸੰਸਕਾਰ ਅਤੇ ਸੁਰੱਖਿਆ ਦਾ ਮਰਕਜ਼ ਹੁੰਦਾ ਹੈ। ਸਮਿਨ ਪਰਿਵਾਰ ਮਨੁੱਖ ਨੂੰ ਜ਼ਿੰਦਗੀ ਜੀਣ ਦੀ ਸਹੀ ਦਿਸ਼ਾ ਦਿੰਦਾ ਹੈ ਅਤੇ ਉਸਦੇ ਚਰਿੱਤਰ ਨੂੰ ਬਣਾਉਂਦਾ ਵੀ ਹੈ। ਆਖਦੇ ਨੇ ਕਿ ਇੱਕ ਸੁਖੀ ਅਤੇ ਮਜ਼ਬੂਤ ਸਮਾਜ ਦੀ ਨੀਂਹ ਵੀ ਮਜ਼ਬੂਤ ਪਰਿਵਾਰਾਂ 'ਤੇ ਟਿੱਕੀ ਹੁੰਦੀ ਹੈ। ਪਰਿਵਾਰ ਨੂੰ ਜੇਕਰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਏ ਜਾਂ ਇਹਦੀ ਪਰਿਭਾਸ਼ਾ ਦੀ ਗੱਲ ਕਰਨੀ ਹੋਏ ਤਾਂ ਪਰਿਵਾਰ ਉਹ ਇਕਾਈ ਹੈ, ਸਮਾਜ ਦਾ ਉਹ ਸਮੂਹ ਹੈ ਜਿਸ ਵਿੱਚ ਮਾਤਾ ਪਿਤਾ, ਭੈਣ ਭਰਾ, ਦਾਦਾ ਦਾਦੀ ਅਤੇ ਹੋਰ ਜਿਹੜੇ ਕਈ ਰਿਸ਼ਤੇ ਨੇ

ਪਿਆਰ ਮੁਹੱਬਤ ਅਤੇ ਖਲੂਸ ਦੇ ਨਾਲ ਇਕੱਠਿਆਂ ਰਹਿੰਦੇ ਨੇ। ਇਹਨੂੰ ਅਸੀਂ ਮਨੁੱਖ ਦਾ ਪਹਿਲਾ ਸਕੂਲ ਜਾਂ ਪਹਿਲੀ ਪਾਠਸ਼ਾਲਾ ਵੀ ਕਹਿ ਸਕਦੇ ਹਾਂ, ਜਿੱਥੇ ਉਹ ਜ਼ਿੰਦਗੀ ਜਿਉਣ ਦੇ ਚੱਜ, ਸੰਸਕਾਰ ਅਤੇ ਨੈਤਿਕ ਮੁੱਲਾਂ ਨੂੰ ਸਿੱਖਦਾ ਹੈ।

ਪਰਿਵਾਰ ਦੀ ਜਿਹੜੀ ਸਭ ਤੋਂ ਸੋਹਣੀ ਗੱਲ ਆ ਉਹ ਇੱਕ ਪਰਿਵਾਰ ਮਨੁੱਖ ਨੂੰ ਪਿਆਰ ਅਤੇ ਆਪਣਾਪਣ ਦਿੰਦਾ ਹੈ। ਜਦੋਂ ਵੀ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਦੁੱਖ ਤਕਲੀਫ ਤਣਾਅ ਜਾਂ ਸਮੱਸਿਆ 'ਚ ਹੁੰਦੇ ਹਾਂ ਤਾਂ ਸਾਡਾ ਪਰਿਵਾਰ ਸਾਡੀ ਸਭ ਤੋਂ ਵੱਡੀ ਤਾਕਤ ਬਣਦਾ ਹੈ। ਪਰਿਵਾਰ ਦੇ ਸਾਥ ਨਾਲ ਜਿਹੜਾ ਇਨਸਾਨ ਹੈ ਉਹ ਖੁਦ ਨੂੰ ਮਹਿਸੂਸ ਕਰਦਾ ਹੈ, ਖੁਦ ਨੂੰ ਮਹਿਫੂਜ਼ ਵੀ ਸਮਝਦਾ ਹੈ।

ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਨੇ, ਕਾਲਜਸ ਨੇ, ਸਕੂਲ ਨੇ, ਯੂਨੀਵਰਸਿਟੀਜ਼ ਨੇ, ਜਿੱਥੇ ਹਰ ਤਰ੍ਹਾਂ ਦੀ ਸਿੱਖਿਆ ਜਿਹੜੀ ਹੈ ਮਿਲਦੀ ਹੈ। ਪਰ ਜੋ ਸਿੱਖਿਆ, ਜੋ ਤਾਲੀਮ ਬੰਦੇ ਨੂੰ ਆਪਣੇ ਪਰਿਵਾਰ ਦੇ ਵਿੱਚ ਮਿਲਦੀ ਆ, ਉਸ ਦਾ ਕੋਈ ਤੋੜ ਨਹੀਂ। ਚੰਗੇ ਚਰਿੱਤਰ ਦੀ ਗੱਲ ਹੋਵੇ, ਇਮਾਨਦਾਰੀ ਦੀ ਗੱਲ ਹੋਵੇ, ਦੂਜਿਆਂ ਦਾ ਸਤਿਕਾਰ ਕਰਨ ਦੀ ਗੱਲ ਹੋਵੇ, ਜਾਂ ਮਿਹਨਤ ਦੀ ਸਿੱਖਿਆ ਹੋਵੇ, ਤਾਂ ਇਹ ਸਾਰੇ ਸੰਸਕਾਰ ਸਾਨੂੰ ਜਿਹੜੇ ਆ ਆਪਣੇ ਪਰਿਵਾਰ ਤੋਂ ਹੀ ਮਿਲਦੇ ਆ। ਘਰ ਦੇ ਵਿੱਚ ਜਿਹੜੇ ਵੱਡੇ ਮੈਂਬਰ ਹੁੰਦੇ ਨੇ ਪਰਿਵਾਰ ਦੇ, ਜਾਂ ਵੱਡੇ ਜੀ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਸਾਡੇ ਬਜ਼ੁਰਗ ਵੀ ਆ ਜਾਂਦੇ ਆ, ਮਾਤਾ ਪਿਤਾ ਵੀ ਆ ਜਾਂਦੇ ਆ, ਉਹ ਆਪਣੇ ਬੱਚਿਆਂ ਲਈ ਇੱਕ ਤਰ੍ਹਾਂ ਦੀ ਪ੍ਰੇਰਣਾ ਬਣਦੇ ਆ। ਇਹ ਪ੍ਰੇਰਣਾ ਹੀ ਉਹਨਾਂ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਇੱਕ ਵਧੀਆ ਨਾਗਰਿਕ ਦੇ ਤੌਰ 'ਤੇ ਤਿਆਰ ਕਰਦੀ ਹੈ।

ਸਮਾਜ ਦੇ ਵਿੱਚ ਪਰਿਵਾਰ ਦੀ ਅਹਿਮੀਅਤ ਦੀ ਗੱਲ ਕਰ ਲਈਏ ਤਾਂ ਪਰਿਵਾਰ ਇਨਸਾਨ ਨੂੰ ਸਮਾਜ 'ਚ ਰਹਿਣ ਦੇ ਨਿਯਮ ਸਿਖਾਉਂਦਾ ਹੈ। ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ, ਵੱਡਿਆਂ ਦੀ ਇੱਜ਼ਤ ਕਰਨੀ ਅਤੇ ਛੋਟਿਆਂ ਨਾਲ ਪਿਆਰ ਕਰਨਾ, ਇਹ ਸਾਨੂੰ ਸਾਰਾ ਕੁਝ ਪਰਿਵਾਰ ਹੀ ਸਿਖਾਉਂਦਾ ਹੈ। ਘਰ ਤੋਂ ਹੀ ਮਨੁੱਖ ਦੇ ਸਮਾਜਿਕ ਜੀਵਨ ਦੀ ਜਿਹੜੀ ਆ ਬੁਨਿਆਦ ਰੱਖੀ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਆਰਥਿਕ ਸਹਿਯੋਗ ਦੀ ਗੱਲ ਕਰ ਲਈਏ ਤਾਂ ਜ਼ਿੰਦਗੀ ਜਿਉਣ ਦੇ ਲਈ ਮਜ਼ਬੂਤ ਆਰਥਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ। ਪਰਿਵਾਰ ਦਾ ਹਰ ਮੈਂਬਰ ਆਪਣੀ ਯੋਗਤਾ ਅਨੁਸਾਰ ਘਰ ਦੀ ਪਰਿਵਾਰ ਦੀ ਆਰਥਿਕਤਾ 'ਚ ਆਪਣਾ ਬਣਦਾ ਯੋਗਦਾਨ ਪਾਉਂਦਾ ਹੈ। ਔਖੇ ਵੇਲੇ ਪਰਿਵਾਰ ਇੱਕ ਦੂਜੇ ਦੀ ਮਦਦ ਕਰਦਾ ਹੈ, ਇਸ ਨਾਲ ਆਰਥਿਕ ਬੋਝ ਵੀ ਘਟਦੇ ਨੇ ਅਤੇ ਜ਼ਿੰਦਗੀ ਬੜੇ ਸੁਚੱਜੇ ਤਰੀਕੇ ਨਾਲ ਆਪਣੀ ਤੋਰ ਤੁਰਦੀ ਹੈ। ਇਸ ਤੋਂ ਇਲਾਵਾ ਜੇਕਰ ਜਜ਼ਬਾਤੀਪਣ ਦੀ ਗੱਲ ਕਰ ਲਈਏ, ਭਾਵਨਾ ਦੀ ਗੱਲ ਕਰ ਲਈਏ, ਮਾਨਸਿਕਤਾ ਦੀ ਗੱਲ ਕਰ ਲਈਏ ਤਾਂ ਅੱਜ ਦੇ ਦੌਰ ਦੇ ਵਿੱਚ ਡਿਪਰੈਸ਼ਨ, ਤਣਾਅ, ਸਟ੍ਰੈਸ ਇੱਦਾਂ ਦੀਆਂ ਬਹੁਤ ਸਾਰੀਆਂ ਅਲਾਮਤਾਂ ਨੇ ਜਿਨ੍ਹਾਂ ਨੇ ਸਾਨੂੰ ਘੇਰਿਆ ਹੋਇਆ ਹੈ। ਇਹਨਾਂ ਅਲਾਮਤਾਂ ਨੂੰ ਬਚਾਉਣ ਦੇ ਵਿੱਚ ਸਾਡਾ ਪਰਿਵਾਰ ਸਭ ਤੋਂ ਮੋਹਰੀ ਹੁੰਦਾ ਹੈ। ਪਰਿਵਾਰ ਦੀ ਮਦਦ ਨਾਲ, ਉਹਦੀ ਪ੍ਰੇਰਣਾ ਨਾਲ, ਉਹਦੇ ਸਾਥ ਦੇ ਨਾਲ ਮਨੁੱਖ ਹਰ ਮੁਸ਼ਕਲ ਦਾ ਸਾਹਮਣਾ ਕਰ ਲੈਂਦਾ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਪਰਿਵਾਰ ਹੁੰਦਾ ਹੈ ਉਹ ਸਾਡੇ ਸੱਭਿਆਚਾਰ, ਸਾਡੇ ਰਿਵਾਜਾਂ ਦੀ, ਸਾਡੀਆਂ ਰੀਤੀਆਂ ਦੀ ਰੱਖਿਆ ਵੀ ਕਰਦਾ ਹੈ। ਭਾਸ਼ਾ, ਸੱਭਿਆਚਾਰ, ਲੋਕਧਾਰਾ ਅਤੇ ਜ਼ਿੰਦਗੀ ਜੀਣ ਦੇ ਜਿਹੜੇ ਚੱਜ ਆਚਾਰ ਨੇ ਉਹ ਸਾਨੂੰ ਪਰਿਵਾਰ ਤੋਂ ਹੀ ਮਿਲਦੇ ਆ। ਇਸ ਲਈ ਪਰਿਵਾਰ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਦੀ ਉਹ ਬੁਨਿਆਦ ਹੈ ਜਿਹਦੇ ਉੱਤੇ ਸਾਡਾ ਚਰਿੱਤਰ, ਸਾਡਾ ਮੁਸਤਕਬਿਲ, ਸਾਡਾ ਸਮਾਜ ਜਾਂ ਕਹਿ ਲਓ ਕਿ ਇਹ ਜਿਹੜੀ ਪੂਰੀ ਦੁਨੀਆ ਹੈ, ਪਰਿਵਾਰ ਉਹਦਾ ਇੱਕ ਬੀਜ ਹੈ ਜਿੱਥੋਂ ਦੁਨੀਆ, ਸਮਾਜ, ਸੰਸਕਾਰ, ਮੁਹੱਬਤ, ਪਿਆਰ, ਦੋਸਤੀ, ਇਹ ਸਾਰੇ ਜਿਹੜੇ ਨੈਤਿਕ ਮੁੱਲ ਨੇ ਉਹਨਾਂ ਦੀ ਜਿਹੜੀ ਕੌਂਪਲ ਆ ਉਹ ਫੁੱਟਦੀ ਆ।

ਜੀ ਸਾਮੀ ਨੇ ਸੀ ਅੱਜ ਦੀ ਗੱਲ ਅਤੇ ਅੱਜ ਦੀ ਗੱਲ ਤੋਂ ਬਾਅਦ ਹੁਣ ਜਿਹੜੀ ਅਗਲੀ ਗੱਲ ਆ ਉਹ ਹੈ ਕਿ ਤੁਹਾਡੀ ਨਜ਼ਰ ਇੱਕ ਬੜੀ ਹੀ ਖੂਬਸੂਰਤ ਝਲਕੀ ਪੇਸ਼ ਕਰਨ ਜਾ ਰਹੇ ਹਾਂ। ਝਲਕੀ ਦਾ ਅਨੁਮਾਨ ਹੈ ਬੱਲੇ ਉਹ ਚਲਾਕ ਸੱਜਣਾ, ਅਤੇ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਇਹ ਤੁਹਾਨੂੰ ਜ਼ਰੂਰ ਪਸੰਦ ਆਏਗੀ।

0: ਵਾਲੀ ਬਾਤ ਇੰਜ ਘਰਾੜੇ ਮਾਰ ਰਹੇ ਆ ਜਿਵੇਂ ਖੋਤੇ ਵੇਚ ਕੇ ਸੁੱਤੇ ਹੁਣ
1: ਉੱਠੋ ਜਨਾਬ ਕਹਾਵਤ ਇਹ ਹੈ ਕਿ ਘੋੜੇ ਵੇਚ ਕੇ ਸੋਣਾ
0: ਓਏ ਬਲੜੀ ਬਾਸਕਟਬਾਲ ਖੋਤਿਆਂ ਨੂੰ ਘੋੜੇ ਕਹਿਣਾ ਘੋੜਿਆਂ ਦੀ ਤੋਹੀਨ ਹੈ
2: ਪਰ ਜਨਾਬ ਸਾਡਾ ਕਸੂਰ ਕੀ ਹੈ
0: ਓਏ ਡਿਊਟੀ ਤੇ ਸੋਣਾ ਅਮਾਨਤ ਚ ਖਿਆਨਤ ਕਰਨਾ ਹੈ ਸਾਨੂੰ ਚੋਰ ਫੜਨ ਦਾ ਆਰਡਰ ਮਿਲਿਆ ਹੈ ਸੌਣ ਦਾ ਨਹੀਂ
1: ਜਨਾਬ ਅਸੀਂ ਚੋਰ ਫੜਨ ਦਾ ਦਿਨ ਰਾਤ ਇੱਕ ਕੀਤਾ ਹੋਇਆ ਹੈ
2: ਚੋਰ ਏ ਕਿ ਕਾਬੂ ਹੀ ਨਹੀਂ ਆ ਰਹੇ ਬੜੇ ਸ਼ਾਤਰ ਨੇ ਚੋਰ ਜੀ
0: ਓ ਬਲੜੀ ਬਾਸਕਟਬਾਲ ਫੁੱਟਬਾਲ ਵਾਲੀਬਾਲ ਓਏ ਜੇ ਤੁਸੀਂ ਇੰਜੀ ਸੌਂ ਕੇ ਡਿਊਟੀ ਕਰਨੀ ਹੈ ਫੇਰ ਤਾਂ ਫੜ ਲੈ ਚੋਰ
1: ਜਨਾਬ ਹੁਣ ਤੁਸੀਂ ਕੋਈ ਫਾਰਮੂਲਾ ਦੱਸੋ
2: ਚੋਰ ਫੜਨ ਦਾ
0: ਓਏ ਚਕੰਨੇ ਚਕੰਨੇ ਚਕੰਨੇ ਹੋ ਕੇ ਡਿਊਟੀ ਦਿਓ
1: ਜੀ ਜਨਾਬ ਜੀ ਜਨਾਬ

ਪਾਣੀ 'ਚ ਡਿੱਗ ਪਿਆ। ਓਹ ਹੁਣ ਮੈਂ ਕੀ ਕਰਾਂ, ਮੇਰੇ ਕੋਲ ਤਾਂ ਇੱਕੋ ਹੀ ਕੁਹਾੜਾ ਸੀ। ਮੈਂ ਥੱਲੇ ਉਤਰ ਕੇ ਪਾਣੀ 'ਚ ਕੁਹਾੜਾ ਲੱਭਣ ਦੀ ਕੋਸ਼ਿਸ਼ ਕਰਦਾ, ਮਤੇ ਲੱਭ ਹੀ ਪਏ।

0: ਅੱਗੇ ਜਾ ਕੇ ਦੇਖਦਾ। ਅੱਗੇ ਪਾਣੀ ਡੂੰਘਾ ਹੀ ਨਾ ਹੋਵੇ, ਮੈਂ ਤਾਂ ਤੈਰਨਾ ਵੀ ਨਹੀਂ ਜਾਣਦਾ।
1: ਮੈਂ ਗਰੀਬ ਲੱਕੜਾ ਹਾਰਾ, ਹੁਣ ਕੀ ਕਰਾਂ, ਹੁਣ ਕਿਵੇਂ ਗੁਜ਼ਾਰਾ ਹੋ। ਓ ਰੱਬਾ, ਹੁਣ ਤਾਂ ਤੂੰ ਹੀ ਮੇਰੀ ਕੋਈ ਮਦਦ ਕਰ।
2: ਨਾਰਾਇਣ, ਕੀ ਗੱਲ ਹੈ ਬੱਚਾ, ਤੂੰ ਰੋ ਕਿਉਂ ਰਿਹਾ?
0: ਦੇਵਤਾ ਜੀ,
1: ਮੈਂ ਗਰੀਬ ਲੱਕੜਹਾਰਾ, ਮੇਰਾ ਘੋੜਾ ਪਾਣੀ ਚ ਡਿੱਗ ਪਿਆ, ਜੇ ਘੋੜਾ ਨਾ ਮਿਲਿਆ ਤਾਂ ਮੇਰੇ ਬਾਲ ਬੱਚੇ ਭੁੱਕੇ ਮਰ ਜਾਣਗੇ। ਦੇਵਤਾ ਜੀ,
2: ਨਾਰਾਇਣ ਨਾਰਾਇਣ, ਜੇ ਮੈਂ ਤੇਰਾ ਘੋੜਾ ਤੈਨੂੰ ਲੱਭਦਿਆਂ ਤਾਂ
1: ਮੈਂ ਸਾਰੀ ਉਮਰ ਤੁਹਾਨੂੰ ਦੁਆਵਾਂ ਦਵਾਂਗਾ, ਤੁਹਾਡਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਦੇਵਤਾ ਜੀ,
2: ਤੂੰ ਇੱਥੇ ਮੇਰਾ ਇੰਤਜ਼ਾਰ ਕਰ, ਮੈਂ ਪਾਣੀ ਵਿੱਚੋਂ ਤੇਰਾ ਕੁਹਾੜਾ ਲੱਭ ਦੇਣਾ। ਆ ਲੈ ਆਪਣਾ ਕੁਹਾੜਾ।
0: ਨਹੀਂ ਦੇਵਤਾ ਜੀ, ਇਹ ਮੇਰਾ ਕੁਹਾੜਾ ਨਹੀਂ, ਇਹ ਤਾਂ ਸੋਨੇ ਦਾ ਕੁਹਾੜਾ ਹੈ, ਮੈਨੂੰ ਮੇਰਾ ਕੁਹਾੜਾ ਚਾਹੀਦਾ।
2: ਚੰਗਾ, ਠਹਿਰ, ਫਿਰ ਮੈਂ ਤੈਨੂੰ ਤੇਰਾ ਕੁਹਾੜਾ ਲਿਆ ਦੇਣਾ।
0: ਜੀ ਜੀ ਮਹਾਰਾਜ।
2: ਨਾਰਾਇਣ ਨਾਰਾਇਣ, ਆ ਲੈ ਇਹੀ ਹੈ ਨਾ ਤੇਰਾ ਕੁਹਾੜਾ?
0: ਨਹੀਂ ਨਹੀਂ ਮਹਾਰਾਜ, ਇਹ ਤਾਂ ਚਾਂਦੀ ਦਾ ਕੁਹਾੜਾ ਹੈ, ਮੇਰਾ ਕੁਹਾੜਾ ਲੋਹੇ ਦਾ ਏ।
2: ਤੂੰ ਸੋਨੇ ਚਾਂਦੀ ਦੇ ਦੋਵੇਂ ਕੁਹਾੜੇ ਰੱਖ ਲੈ, ਮੈਂ ਤੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਤੈਨੂੰ ਇਨਾਮ ਦੇਣਾ। ਕਲਯੁੱਗ ਵਿੱਚ ਮੈਂ ਤੇਰੇ ਵਰਗੇ ਇਮਾਨਦਾਰ ਇਨਸਾਨ ਘੱਟ ਹੀ ਦੇਖੇ ਨੇ, ਮੈਂ ਚੱਲਦਾ।
0: ਨਾਰਾਇਣ ਨਾਰਾਇਣ ਨਾਰਾਇਣ, ਇਹ ਕੁਹਾੜੇ ਤਾਂ

0: ਇੱਕੋ ਚੋਰ।
1: ਉਹ ਮੈਨੂੰ ਵੀ ਉਹ ਚੋਰ ਹੀ ਲੱਗਦਾ ਈ।
0: ਓਏ ਆਹੋ
2: ਫੜੋ ਫੜੋ ਫੜੋ
1: ਫੜੋ ਫੜਦੇ
0: ਜਰਾ। ਓਏ ਆਹੋ
3: ਮੈਂ ਕਰੋੜਪਤੀ ਬਣ ਜਾਵਾਂਗਾ, ਮੈਂ ਲੱਖਪਤੀ ਬਣ ਜਾਵਾਂਗਾ। ਵਾਹ
0: ਓਏ ਪਹਿਲਾਂ ਲੱਖਪਤੀ ਤੇ ਬਣ ਜਾ,
1: ਬਾਅਦ ਵਿੱਚ ਲੱਖਪਤੀ ਬਣੀ।
0: ਜਨਾਬ ਫੜ ਲੈ ਦੇ ਚੋਰ।
4: ਜਨਾਬ ਮੇਰੀ ਧੌਣ ਦਾ ਛੱਡੋ, ਮੈਂ ਚੋਰ ਨਹੀਂ ਆ ਜਨਾਬ।
0: ਚੋਰ ਨਹੀਂ ਆ,
1: ਅਸੀਂ ਕਿੰਨੇ ਦਿਨਾਂ ਦੇ ਖਜਲ ਖਵਾਰ ਹੋਣ ਡਏ ਹਾਂ।
0: ਓਏ ਚੋਰਾਂ ਦਾ ਕੁਝ ਪਤਾ ਨਹੀਂ ਸੀ ਲੱਗ ਰਿਹਾ, ਯੂ ਬਲੱਡੀ ਬਾਸਕਟਬਾਲ ਫੁੱਟਬਾਲ ਵਾਲੀਬਾਲ। ਓਏ ਅਜਾਇਬ ਘਰ ਚੋਂ ਚੋਰੀ ਹੋਏ ਸੋਨੇ ਦੇ ਚਾਂਦੀ ਦੇ ਕੁਹਾੜੇ ਕਿੱਧਰ ਲੈ ਕੇ ਛਾਉਂ ਹੋ ਗਿਆ ਸਾਂ।
4: ਜਨਾਬ ਮੈਂ ਚੋਰ ਨਹੀਂ ਆ।
0: ਓਏ ਜੇ ਤੂੰ ਚੋਰ ਨਹੀਂ ਤੇ ਹੋਰ ਕੀ ਹੈ।
1: ਓ ਜਨਾਬ ਓ ਇਹਨੇ ਏਦਾਂ ਨਹੀਂ ਜੇ ਮੰਨਣਾ।
0: ਓਏ ਤੇਰੀ ਗੱਲ ਠੀਕ ਆ, ਇਹਨੂੰ ਮਿਲਾਓ ਫਿਰ ਗਰਦਾਰੀ ਲਾਲ ਨਾਲ।
4: ਜਨਾਬ ਮੈਨੂੰ ਜਿਹਦੇ ਨਾਲ ਮਰਜ਼ੀ ਮਿਲਾ ਦੋ, ਮੈਂ ਚੋਰ ਨਹੀਂ, ਮੈਂ ਤਾਂ ਗਰੀਬ ਲੱਕੜਹਾਰਾ ਜਨਾਬ।
0: ਓਏ ਯੂ ਬਲੱਡੀ ਬਾਸਕਟਬਾਲ, ਜੇ ਤੂੰ ਚੋਰ ਨਹੀਂ ਆ ਤੇ ਫਿਰ ਤੇਰੇ ਕੋਲ ਇਹ ਅਜਾਇਬ ਘਰ ਚੋਂ ਚੋਰੀ ਕੀਤੇ ਸੋਨੇ ਤੇ ਚਾਂਦੀ ਦੇ ਇਤਿਹਾਸਕ ਕੁਹਾੜੇ ਕਿੱਥੋਂ ਆਏ ਨੇ? ਓਏ ਬੋਲਦਾ ਕਿਉਂ ਨਹੀਂ?
1: ਉਹ ਰੋ ਗਏ ਹੁਣ ਸੱਚਾ ਨਾ,
0: ਸੱਚੋ ਸੱਚ ਦੱਸ ਦੇ। ਜਨਾਬ ਕੁਹਾੜਿਆਂ ਦੇ ਨਾਲ ਹੋਰ ਵੀ ਜਿਹੜਾ ਅਜਾਇਬ ਘਰ ਚੋਂ ਚੋਰੀ ਹੋਇਆ ਨਾ ਮਾਲ, ਉਹ ਵੀ ਇਹਦੇ ਕੋਲ ਹੀ ਜੇ।
4: ਕਿਹੜਾ ਅਜਾਇਬ ਘਰ ਜਨਾਬ, ਕਿਹੜਾ ਮਾਲ, ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ, ਤੁਸੀਂ ਕਹਿ ਕੀ ਰਹੇ ਹੋ ਜਨਾਬ?
1: ਪਤਾ ਲੱਗ ਜੂ ਜਦੋਂ ਪਾਇਆ ਤੈਨੂੰ ਲੰਮਿਆ।
0: ਓਏ ਤੁਹਾਡੇ ਦੋਵਾਂ ਤੋਂ ਇਹ ਟਿੱਡਾ ਜਾਂ ਨਹੀਂ ਪਕਾ ਹੋਇਆ? ਓਏ
4: ਜਨਾਬ ਮੈਂ ਰੱਬ ਅੱਗੇ ਫਰਿਆਦ ਕੀਤੀ, ਦੇਵਤਾ ਪ੍ਰਗਟ ਹੋ ਗਿਆ ਜਨਾਬ, ਉਹਨੇ ਪਾਣੀ ਚ ਛਾਲ ਮਾਰ ਕੇ ਜਨਾਬ ਸੋਨੇ ਚਾਂਦੀ ਦੇ ਕੁਹਾੜੇ ਕੱਢ ਕੇ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਮੈਨੂੰ ਇਨਾਮ ਵਜੋਂ ਦਿੱਤੇ ਆ ਜਨਾਬ।
0: ਅੱਛਾ
4: ਜਨਾਬ,
0: ਜੇ ਤੂੰ ਵਾਕਈ ਸੱਚਾ ਹੈ ਨਾ ਤੇ ਸਾਨੂੰ ਉਸੇ ਥਾਂ ਤੇ ਲੈ ਚੱਲ ਜਿੱਥੇ ਤੇਰੇ ਦੇਵਤਾ ਪ੍ਰਗਟ ਹੋਇਆ ਹੈ, ਤੈਨੂੰ ਇਹ ਕਹਾੜੇ ਦਿੱਤੇ ਨੇ।
4: ਹਾਂ ਜਨਾਬ, ਚਲੋ ਚਲੋ ਜਨਾਬ, ਆਓ ਆਓ ਮੇਰੇ ਨਾਲ ਤੁਸੀਂ ਸਾਰੇ, ਆਓ ਮੈਂ ਉਹ ਤੁਹਾਨੂੰ ਥਾਂ ਦਿਖਾਉਂਦਾ। ਆਓ ਜਨਾਬ ਆਓ।
5: ਜਿਹੜੇ ਸੋਨੇ ਚਾਂਦੀ ਦੇ ਕੁਹਾੜੇ ਤੁਸੀਂ ਮੈਨੂੰ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ ਦਿੱਤੇ ਸੀ, ਉਹਨਾਂ ਕਰਕੇ ਮੈਂ ਮੁਸੀਬਤ ਵਿੱਚ ਫਸ ਗਿਆ ਮਹਾਰਾਜ। ਪ੍ਰਗਟ ਹੋਵੋ ਦੇਵਤਾ ਮਹਾਰਾਜ ਜੀ, ਮੈਨੂੰ ਬਚਾਓ ਮਹਾਰਾਜ, ਪ੍ਰਗਟ ਹੋਵੋ ਮਹਾਰਾਜ।
0: ਓਏ ਬੇਵਕੂਫਾ, ਇਹ ਸਤਯੁਗ ਨਹੀਂ,
1: ਉਹ ਕਲਯੁਗ ਹੈ ਕਲਯੁਗ।
0: ਓਏ ਯੂ ਬਲੱਡੀ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਸਾਰੀ ਕਹਾਣੀ ਮਨ ਘੜਤੇ। ਜਨਾਬ ਇਹਦੇ ਵਰਗੇ ਚੋਰ ਚੱਕੇ ਆਪਣੀ ਜਾਨ ਬਚਾਉਣ ਲਈ ਇਮਾਨਦਾਰੀ ਦੇ ਨਾਂ ਤੇ ਝੂਠ ਦਾ ਸਹਾਰਾ ਲੈਂਦੇ ਨੇ
1: ਤੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦੇ ਨੇ।
0: ਜਨਾਬ ਅੱਜ ਕੱਲ ਦੇ ਦੇਵਤੇ ਉਦੋਂ ਹੀ ਪ੍ਰਗਟ ਹੁੰਦੇ ਨੇ
1: ਜਦੋਂ ਆਪ ਮੁਸੀਬਤ ਚ ਹੋਣ।
0: ਓਏ ਯੂ ਬਲੱਡੀ, ਹੋ ਸਕਦਾ ਏ ਕਿ ਉਹ ਦੇਵਤਾ ਹੀ ਇਸ ਗੈਂਗ ਦਾ ਮੁੱਖ ਸਰਗਣਾ ਹੋਵੇ ਤੇ ਆਪਣੀ ਜਾਨ ਬਚਾਉਣ ਲਈ ਇਹਨੂੰ ਪਸਾ ਕੇ ਆਪ ਦੌੜ ਗਿਆ ਹੋਵੇ।
1: ਸਾਡੇ ਦਿਮਾਗ ਚ ਇਹ ਗੱਲ ਆਈ ਨਹੀਂ।
6: ਕਿਉਂ ਨਹੀਂ?
0: ਮੈਂ ਹੌਲਦਾਰ ਆ ਤੇ ਤੁਸੀਂ ਉਹ ਸਿਪਾਹੀ। ਠੀਕ ਹੈ ਜਨਾਬ, ਠੀਕ ਹੈ ਜਨਾਬ। ਓਏ ਪਾਣੀ ਚ ਛਾਲ ਮਾਰ ਕੇ ਵੇਖੋ ਕਿ ਕਿਤੇ ਇਹਨੇ ਪਾਣੀ ਚ ਕੋਈ ਹੋਰ ਮਾਲ ਤੇ ਨਹੀਂ ਲਗਾਇਆ। ਠੀਕ ਹੈ ਜਨਾਬ। ਜਨਾਬ ਆਹ ਵੇਖੋ, ਹੀਰਿਆਂ ਨਾਲ ਜੜਿਆ ਇਹ ਬਕਸਾ।
1: ਓ ਜਨਾਬ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ, ਉਹ ਇਹ ਪੱਕਾ ਚੋਰ ਏ, ਮਕਰਾ ਏ ਮਕਰਾ।
0: ਇਹ ਸਾਨੂੰ ਕਦੀ ਗੇੜ ਚ ਪਾ ਰਿਹਾ ਏ। ਓਏ ਬੋਲ, ਤੇਰੇ ਨਾਲ ਦੇ ਕਿੱਥੇ ਆ?
4: ਜਨਾਬ ਜਨਾਬ ਮੈਂ ਇਕੱਲਾ ਹੀ ਆ, ਮੇਰੇ ਨਾਲ ਕੋਈ ਨਹੀਂ ਜਨਾਬ।
0: ਇਸ ਤਰ੍ਹਾਂ ਕਰੋ, ਇਹਦੇ ਫੜੇ ਜਾਣ ਦੀ ਖਬਰ ਅਖਬਾਰਾਂ ਵਿੱਚ ਛਪਣ ਲਈ ਭੇਜ ਦਿਓ ਤਾਂ ਜੋ ਖਬਰ ਪੜ੍ਹ ਕੇ ਆਮ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹੋ ਜਿਹੇ ਲੋਕ ਇਮਾਨਦਾਰੀ ਦਾ ਢੋਂਗ ਰਚ ਕੇ ਕਿੱਡੇ ਵੱਡੇ ਵੱਡੇ ਕਾਰੇ ਕਰਦੇ ਨੇ, ਚੋਰੀਆਂ ਕਰਦੇ ਨੇ, ਡਾਕੇ ਮਾਰਦੇ ਨੇ,
2: ਤੇ ਜਨਾਬ ਇਸ ਬਰਾਮੋ ਦੇ ਮਾਲ ਦਾ ਕੀ ਕਰੀਏ?
0: ਸਾਰਾ ਮਾਲ ਸਰਕਾਰੀ ਖਜ਼ਾਨੇ ਜਮ੍ਹਾਂ ਕਰਵਾ ਦਿਓ।
2: ਜਨਾਬ ਮੇਰੀ ਮੰਨੋ ਨਾ, ਤੇ ਆਪਾਂ ਅੱਧਾ ਮਾਲ ਜਮ੍ਹਾਂ ਕਰਵਾ ਦਿੰਦੇ ਆ,
1: ਬਾਕੀ ਅੱਧਾ ਉਹਦੇ ਮੁਤਾਬਕ ਆਪਸ ਵਿੱਚ ਵੰਡ ਲੈਂਦੇ ਆ।
0: ਬਕਵਾਸ ਬੰਦ ਕਰੋ, ਤੁਹਾਡੇ ਵਰਗੇ ਲੋਕਾਂ ਕਰਕੇ ਹੀ ਸਾਡਾ ਮਹਿਕਮਾ ਬਦਨਾਮ ਹੋ ਰਿਹਾ ਹੈ। ਮੈਂ ਆਪ ਸਾਰਾ ਮਾਲ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਾਂਗਾ।
6: ਨਾਰਾਇਣ ਨਾਰਾਇਣ।
4: ਦੇਵਤਾ ਜੀ,
6: ਅੱਜ ਕੱਲ ਦੇ ਕਲ ਯੁਗ ਦੇ ਜ਼ਮਾਨੇ ਵਿੱਚ ਵੀ ਕਈ ਲੋਕ ਦੇਵਤਿਆਂ ਵਰਗੇ ਹੁੰਦੇ ਨੇ, ਪਰ ਮੈਂ ਕੋਈ ਦੇਵਤਾ ਨਹੀਂ।
2: ਜਨਾਬ ਇਹ ਆਪੇ ਹੀ ਬਗ ਪਿਆ ਜੇ।
1: ਉਹ ਇਹਦਾ ਹੀ ਸਾਥੀ ਜੇ ਜਨਾਬ।
6: ਨਹੀਂ ਨਹੀਂ, ਮੈਂ ਤਾਂ ਸਾਥੀ ਨਹੀਂ ਹਾਂ। ਇਹ ਵੇਖੋ ਮੇਰਾ ਆਇਡੈਂਟੀ ਕਾਰਡ।
2: ਜਨਾਬ ਆ ਵੇਖੋ, ਅੱਜ ਕੱਲ ਦੇਵਤਾ ਦੇ ਵੀ ਡੰਡੀ ਗਾਰਡ ਹੀ ਬਣਨ ਲੱਗ ਪਏ ਜੇ।
1: ਇਹਨੂੰ ਇਹਦੇ ਨਾਲ ਹੀ ਹਵਾਲਾ ਚੰਦਰ

ਬੱਲੇ ਓ ਚਲਾਕ ਸੱਜਣਾ। ਸਾਮਿਨ, ਸਾਨੂੰ ਪੂਰੀ ਉਮੀਦ ਹੈ ਕਿ ਇਹ ਚਲਕੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਅਤੇ ਹੁਣ ਜੀ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਸੂਫੀ ਰੰਗ। ਸੂਫੀ ਰੰਗ ਦੇ ਵਿੱਚ ਹਸ਼ਮਤ ਸ਼ਾਹ ਦਾ ਕਲਾਮ, ਵੱਖ ਵੱਖ ਗਲੂਕਾਰਾਂ ਦੀ ਆਵਾਜ਼ ਦੇ ਵਿੱਚ।

ਸਾਮਿਨ ਤੁਸੀਂ ਸੁਣ ਰਹੇ ਸੀ ਸਿਲਸਿਲਾ ਸੂਫੀ ਰੰਗ, ਜਿਸ ਦੇ ਤਹਿਤ ਤੁਸੀਂ ਹਸ਼ਮਤ ਸ਼ਾਹ ਦਾ ਕਲਾਮ ਵੱਖ ਵੱਖ ਗੁਲੂਕਾਰਾਂ ਦੀ ਆਵਾਜ਼ 'ਚ ਸੁਣਿਆ। ਅਤੇ ਆਓ ਹੁਣ ਵੱਧਦੇ ਹਾਂ ਤੁਹਾਡੇ ਪਸੰਦੀਦਾ ਸਿਲਸਿਲੇ ਵੱਲ। ਸਿਲਸਿਲਾ ਹੈ ਜੀ ਤਮੰਨਾ। ਤਮੰਨਾ ਦੇ ਤਹਿਤ ਸੁਣਾਉਣ ਜਾ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ, ਆਵਾਜ਼ ਜਗਜੀਤ ਸਿੰਘ ਦੀ।

ਸਾਮਿਨ ਤੁਹਾਨਾਂ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਮੁੱਕ ਰਿਹਾ। ਇਨਸ਼ਾਅੱਲਾ ਕੱਲ੍ਹ ਤੁਹਾਡੀ ਖਿਦਮਤ 'ਚ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ, ਰੱਬ ਰਾਖਾ।

ਸੰਤਾਲੀ ਸ਼ਰੀਆ 6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85 ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਹਾਂਜੀ ਰੁੜੀ ਆਰਾਮ ਜੀ ਉਹ ਲੰਘਾਈਏ ਜੀ
3: ਆ ਜਾਓ ਬਲ ਸਾਹਿਬ ਆ ਜਾਓ ਬੱਚੇ ਵਾਲਿਓ ਆ ਜਾਓ
2: ਰੁੜੀ ਆਰਾਮ ਜੀ ਜੈ ਹਿੰਦ ਜੀ
3: ਜੈ ਜੀ ਬਲ ਸਾਹਿਬ ਬੱਚਿਆਂ ਵਾਲੋ ਕੀ ਹਾਲ ਚਾਲ ਹੈ ਤੁਹਾਡਾ
2: ਹਾਲ ਚਾਲ ਵਾਹਵਾ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
3: ਹਾਲ ਚਾਲ ਤਕੜਾ ਦੇਖੋ ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ
2: ਹਾਂਜੀ
3: ਕਿ ਦੁਨੀਆ ਇੱਕ ਪਰਿਵਾਰ ਹੈ
2: ਜੀ
3: ਔਰ ਪਰਿਵਾਰ ਸਮਝ ਕੇ ਹੀ ਦੁਨੀਆਦਾਰੀ ਚੱਲਦੀ ਹੈ
2: ਅੱਛਾ ਜੀ
3: ਤੇ ਇੱਕ ਛੋਟਾ ਪਰਿਵਾਰ
2: ਹਾਂਜੀ
3: ਇੱਕ ਸਾਰੀ ਦੁਨੀਆਦਾਰੀ ਦੀ ਨੁਮਾਇੰਦਗੀ ਕਰਦਾ ਹੈ
2: ਠੀਕ ਹੈ ਜੀ
3: ਕਿਉਂਕਿ ਜੋ ਵੀ ਮਸਲਾ ਹੈ ਜਾਂ ਜੋ ਵੀ ਮਸਾਇਲ ਹੈ
2: ਹਾਂਜੀ
3: ਉਹ ਤੁਹਾਡੇ ਪਰਿਵਾਰ ਦੀ ਇਕਾਈ ਤੇ ਆਧਾਰਿਤ ਹੈ
2: ਠੀਕ ਹੈ
3: ਦੁਨੀਆ ਭਰ ਦੇ ਵਿੱਚ
2: ਜੀ
3: ਸਭ ਦੇ ਦੁੱਖ ਸੁੱਖ ਇੱਕੋ ਜਿਹੇ ਨੇ
2: ਹਾਂਜੀ
3: ਸਭ ਦੇ ਰੋਣੇ ਹਾਸੇ ਇੱਕੋ ਜਿਹੇ ਨੇ
2: ਜੀ
3: ਸਭ ਦੀਆਂ ਤਕਲੀਫਾਂ ਹੈ ਨਾ ਸਭ ਦੀਆਂ ਪ੍ਰਾਪਤੀਆਂ ਸੋ ਇਸ ਕਰਕੇ ਅੱਜ ਕਿਤੇ ਨਾ ਕਿਤੇ ਪਰਿਵਾਰਕ ਇਕਾਈ ਜਿਹੜੀ ਹੈ
2: ਹਾਂਜੀ
3: ਉਹ ਖਤਰਾ ਮਹਿਸੂਸ ਕਰ ਰਹੀ ਹੈ ਜਾਂ ਸੰਕਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ
2: ਜੀ
3: ਔਰ ਹਰ ਬੰਦਾ ਇਸ ਚੀਜ਼ ਨੂੰ ਲੈ ਕੇ ਫਿਕਰਮੰਦ ਹੈ ਕਿਉਂਕਿ ਪਹਿਲੇ ਜਿਹੜੀ ਪਰਿਵਾਰਕ ਇਕਾਈ ਸੀ ਉਹ ਇਕੱਠ ਦੀ ਇਕਾਈ ਸੀ
2: ਹਾਂਜੀ
3: ਅੱਜ ਦੀ ਜਿਹੜੀ ਇਕਾਈ ਹੈ ਉਹ ਕਹਿਰੀ ਪਰਿਵਾਰ ਪ੍ਰਣਾਲੀ ਹੈ
2: ਅੱਗੇ ਦੇਖੋ ਜੀ ਪਰਿਵਾਰਾਂ ਵਿੱਚ ਇਕੱਠ ਸੀਗਾ ਤੇ ਦੁਨੀਆ ਵੀ ਇਕੱਠੀ ਸੀ ਦੁਨੀਆ ਤੇ ਸੰਕਟ ਮੰਡਰਾ ਰਹੇ ਆ ਤੇ ਪਰਿਵਾਰ ਤੇ ਤਾਂ ਸੰਕਟ ਆਉਣਾ ਹੀ
3: ਆਉਣਾ ਹੈ ਸੋ ਅੱਜ ਬੜੇ ਫਿਕਰ ਦੀ ਗੱਲ ਹੈ ਔਰ ਇਹਦਾ ਜ਼ਿਕਰ ਕਰਨਾ ਬਣਦਾ ਹੈ ਦੁਨੀਆ ਭਰ ਦੇ ਵਿੱਚ ਅੱਜ ਪਰਿਵਾਰਾਂ ਨੂੰ ਲੈ ਕੇ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਸੀਂ ਇਹ ਪਰਿਵਾਰਕ ਇਕਾਈ ਨੂੰ ਸੁਰੱਖਿਅਤ ਕਰ ਸਕਦੇ ਹਾਂ ਕਿੱਦਾਂ ਇਹਦੀ ਸੁਰੱਖਿਅਤ ਲਈ ਆਪਾਂ ਕੰਮ ਕਰ ਸਕਦੇ ਹਾਂ
2: ਠੀਕ ਹੈ ਜੀ
3: ਇਹੀ ਅੱਜ ਸੋਚਣ ਵਾਲੀ ਹੈ ਕਿ ਕਿਉਂਕਿ ਦੇਖੋ ਪਰਿਵਾਰ ਨੂੰ ਬਚਾਉਣ ਲਈ ਆਪਾਂ ਨੂੰ ਛੋਟਿਆਂ ਛੋਟਿਆਂ ਨੂੰ ਸਾਰਿਆਂ ਨੂੰ ਜਿਹੜਾ ਹੈ ਆਪਣੇ ਸਵਾਰਥ ਛੱਡਣੇ ਪੈਂਦੇ
2: ਸਹੀ ਗੱਲ ਹੈ ਜੀ
3: ਹੈ ਨਾ ਪਰਿਵਾਰ ਦੇ ਵਿੱਚ ਕਿਉਂਕਿ ਹਰ ਇੱਕ ਬੰਦੇ ਦੀ ਇੱਕ ਆਪਣੀ ਖਾਹਿਸ਼ ਹੈ
2: ਹਾਂਜੀ
3: ਆਪਣੀ ਉਹਦੀ ਦੁਨੀਆ ਹੈ
2: ਬਿਲਕੁਲ ਜੀ
3: ਜੇ ਤੁਸੀਂ ਉਹਦੀ ਦੁਨੀਆਦਾਰੀ ਦੇ ਵਿੱਚ ਓਨਾ ਕੁ ਦਖਲ ਦਿਓ
2: ਹਾਂਜੀ
3: ਤੇ ਓਨਾ ਕੁ ਦਖਲ ਫਿਰ ਉਹ ਤੁਹਾਡੀ ਦੁਨੀਆਦਾਰੀ 'ਚ ਦਊਗਾ
2: ਬਿਲਕੁਲ ਜੀ
3: ਸੋ ਇਸ ਕਰਕੇ ਇੱਕ ਦੂਜੇ ਦੀ ਦੁਨੀਆ ਨੂੰ ਜਦੋਂ ਆਪਾਂ ਬਣਾਉਣ ਦੇ ਵੱਲ ਜਾਵਾਂਗੇ ਤੇ ਪਰਿਵਾਰ ਇਕੱਠਾ ਹੋਊ ਤੇ ਦੇਸ਼ ਸਾਡਾ ਜਾਂ ਸਮੂਹ ਸਾਡਾ ਸੰਸਾਰ ਜਿਹੜਾ ਘੱਟ ਵੱਲ ਜਾਊਗਾ
2: ਤਰੱਕੀ ਵੀ ਤਾਂ ਹੀ ਹੋਊਗੀ
3: ਤਰੱਕੀ ਵੀ ਤਾਂ ਹੀ
2: ਮਿਲ ਜੇ ਆਪਾਂ ਇੱਕ ਦੂਜੇ ਦੀ ਲੱਤਾਂ ਖਿੱਚੀ ਗਏ ਤਾਂ ਫਿਰ ਉਹ ਤਰੱਕੀ ਸਵਾਹ ਹੋਣੀ ਉਹਦੇ ਨਾਲ
3: ਸੋ ਅੱਜ ਦੇ ਦਿਹਾੜੇ ਦੇ ਉੱਤੇ ਆਪਣੇ ਕੋਲ ਨਾ ਮੌਲਾਨਾ ਅਨਵਰ ਅੰਮ੍ਰਿਤਸਰੀ ਇਹਨਾਂ ਦੀ ਵਾਰਤਾ ਹੈ ਪਰਿਵਾਰ ਦੀ ਮਹੱਤਤਾ ਦੇ ਬਾਬਤ ਇਹ ਆਪਾਂ ਸਾਂਝੀ ਕਰਦੇ
2: ਹਾਂ ਸੁਣਾ ਦਿਓ ਜੀ
4: ਆਤਮਿਕ ਤਰੱਕੀ ਲਈ ਮਨੁੱਖ ਦੇ ਪਰਿਵਾਰਕ ਜੀਵਨ ਦੀ ਸੱਚਾਈ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ ਰੂਹਾਨੀਅਤ ਦੀ ਮਹਿਮਾ ਜਾਣਨ ਲਈ ਮਨੁੱਖ ਦੇ ਪਰਿਵਾਰਕ ਜੀਵਨ ਦੇ ਰਹੱਸ ਜਾਣਨੇ ਵੀ ਬੇਹੱਦ ਜ਼ਰੂਰੀ ਹਨ ਰੂਹਾਨੀਅਤ ਦੀ ਕਮਾਈ ਕਰਨ ਲਈ ਮਨੁੱਖੀ ਸੰਬੰਧ ਰਿਸ਼ਤੇ ਨਾਤੇ ਆਦਿ ਦੇ ਪਿੱਛੇ ਕੀ ਸੱਚਾਈ ਹੈ ਇਸ ਨੂੰ ਜਾਣਨਾ ਸਮਝਣਾ ਅਤੇ ਮੰਨਣਾ ਵੀ ਬੇਹੱਦ ਜ਼ਰੂਰੀ ਹੈ ਪਰਿਵਾਰਕ ਜੀਵਨ 'ਚ ਮਨੁੱਖ ਦੇ ਜੀਵਨ ਨੂੰ ਮਾਇਆ ਮੋਹ ਕਿਵੇਂ ਨਰਕ ਬਣਾਉਂਦਾ ਹੈ ਇਸ ਸੱਚਾਈ ਨੂੰ ਵੀ ਸਮਝਣਾ ਜ਼ਰੂਰੀ ਹੈ ਇੱਕ ਆਮ ਮਨੁੱਖ ਦਾ ਜੀਵਨ ਆਪਣੇ ਹੀ ਪਰਿਵਾਰ 'ਚ ਉਸਦੇ ਝਮੇਲਿਆਂ 'ਚ ਉਲਝ ਕੇ ਗੁਜ਼ਰ ਜਾਂਦਾ ਹੈ ਸਾਰੇ ਸੰਸਾਰ ਦੇ ਲੋਕ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਹੀ ਸੱਚ ਮੰਨ ਕੇ ਇਹਨਾਂ ਸੰਬੰਧਾਂ ਦੀ ਹੀ ਪਾਲਣਾ ਕਰਨ ਵਿੱਚ ਆਪਣਾ ਸਾਰਾ ਜੀਵਨ ਬਤੀਤ ਕਰੀ ਜਾ ਰਹੇ ਹਨ ਮੈਂ ਸਮਝਦਾ ਹਾਂ ਕਿ ਜਦੋਂ ਨਵਜਾਤ ਸ਼ਿਸ਼ੂ ਦਾ ਜਨਮ ਹੁੰਦਾ ਹੈ ਤਾਂ ਉਹ ਬੱਚਾ ਸਾਰੇ ਸੰਸਾਰਿਕ ਬੰਧਨਾਂ ਤੋਂ ਮੁਕਤ ਹੁੰਦਾ ਹੈ ਨਵੇਂ ਜਨਮੇ ਬੱਚੇ ਨੂੰ ਦੁਨੀਆਦਾਰੀ ਅਤੇ ਪਰਿਵਾਰ ਨਾਲ ਕੋਈ ਲਗਾਵ ਨਹੀਂ ਹੁੰਦਾ ਨਵਾਂ ਜਨਮਾ ਬੱਚਾ ਅੰਮ੍ਰਿਤ ਦਾ ਭੰਡਾਰ ਹੁੰਦਾ ਹੈ ਉਸ ਬੱਚੇ 'ਤੇ ਮਾਇਆ ਦਾ ਕੋਈ ਅਸਰ ਨਹੀਂ ਹੁੰਦਾ ਤਾਂ ਹੀ ਤਾਂ ਉਸ ਬੱਚੇ ਨੂੰ ਪਰਮਾਤਮਾ ਦਾ ਰੂਪ ਕਿਹਾ ਜਾਂਦਾ ਹੈ ਸਾਡੇ ਸਮਾਜ ਦੀ ਬਨਾਵਟ ਅਜਿਹੀ ਹੈ ਕਿ ਇੱਥੇ ਹਰ ਇੱਕ ਪਰਿਵਾਰਕ ਰਿਸ਼ਤੇ ਨਾਤੇ ਦੀ ਆਪੋ ਆਪਣੀ ਪਛਾਣ ਅਤੇ ਅਹਿਮੀਅਤ ਹੈ ਰਿਸ਼ਤੇ ਨਾਤਿਆਂ ਤੋਂ ਬਿਨਾਂ ਸਾਡੇ ਸਮਾਜ ਵਿੱਚ ਕਿਸੇ ਪਰਿਵਾਰ ਦੀ ਹੋਂਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਮੇਰਾ ਖਿਆਲ ਹੈ ਕਿ ਇਸ ਹੋਂਦ ਨੂੰ ਕਾਇਮ ਰੱਖਣ ਵਿੱਚ ਭਾਰਤੀ ਔਰਤਾਂ ਸਭ ਤੋਂ ਵੱਧ ਭੂਮਿਕਾ ਨਿਭਾਉਂਦੀਆਂ ਹਨ ਬਹੁਤ ਸਾਰੀ ਭਾਰਤੀ ਔਰਤਾਂ ਆਪੋ ਆਪਣੇ ਪਰਿਵਾਰਾਂ ਪ੍ਰਤੀ ਬਹੁਤ ਸੁਹਿਰਦ ਅਤੇ ਸਮਰਪਿਤ ਹੁੰਦੀਆਂ ਹਨ ਉਹ ਪਰਿਵਾਰਾਂ ਦੀ ਬੁਨਿਆਦ ਹੁੰਦੀਆਂ ਹਨ ਅਤੇ ਪਰਿਵਾਰਕ ਰਿਸ਼ਤਿਆਂ ਨਾਤਿਆਂ ਦੀ ਤੰਦਾਂ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਰੀਝਾਂ

ਖੁਸ਼ੀਆਂ ਅਤੇ ਸੁੱਖ ਆਰਾਮ ਦੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟਦੀਆਂ। ਰੱਬ ਦੀ ਯਾਦ ਵਿੱਚ ਸਮਾਂ ਗੁਜ਼ਾਰਨਾ ਪਰਿਵਾਰ ਦੀ ਏਕਤਾ ਕਾਇਮ ਰੱਖਣ ਦਾ ਸਭ ਤੋਂ ਚੰਗਾ ਤਰੀਕਾ ਹੈ। ਜਦੋਂ ਆਪਣੇ ਬੱਚਿਆਂ ਨਾਲ ਖਾਸ ਕਰਕੇ ਇਸ ਤਰ੍ਹਾਂ ਸਮਾਂ ਗੁਜ਼ਾਰਿਆ ਜਾਂਦਾ ਹੈ ਤਾਂ ਇਸ ਦੇ ਚੰਗੇ ਨਤੀਜੇ ਨਿਕਲਦੇ ਹਨ। ਪਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਜਦੋਂ ਤੁਹਾਡੇ ਕੋਲ ਸਮਾਂ ਹੋਏਗਾ ਤਾਂ ਤੁਸੀਂ ਇਸ ਤਰ੍ਹਾਂ ਕਰੋਗੇ। ਤੁਹਾਨੂੰ ਇਕੱਠੇ ਵਕਤ ਗੁਜ਼ਾਰਨ ਲਈ ਸਮਾਂ ਕੱਢਣਾ ਪਵੇਗਾ। ਇੱਕ ਬਹੁਤ ਹੀ ਜ਼ਰੂਰੀ ਚੀਜ਼ ਇਹ ਹੈ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਚੰਗੇ ਮਾਹੌਲ ਵਿੱਚ ਬਾਕਾਇਦਾ ਧਰਮ ਗ੍ਰੰਥ ਦੀ ਸਟੱਡੀ ਕਰੀਏ। ਬੱਚਿਆਂ ਨੂੰ ਸਵਾਲ ਪੁੱਛ ਕੇ ਮਾਪੇ ਉਹਨਾਂ ਦੇ ਦਿਲ ਦੀ ਗੱਲ ਜਾਣ ਸਕਦੇ ਹਨ। ਸੱਚਾਈ ਵਿੱਚ ਟੀਚੇ ਬਣਾਉਣ ਦੁਆਰਾ ਪਰਿਵਾਰ ਰੂਹਾਨੀ ਤੌਰ 'ਤੇ ਮਜ਼ਬੂਤ ਹੁੰਦਾ ਹੈ। ਇਸ ਲਈ ਮਾਪਿਆਂ ਨੂੰ ਅਜਿਹੇ ਟੀਚੇ ਬਣਾਉਣ ਵਿੱਚ ਮਦਦ ਦੇਣੀ ਚਾਹੀਦੀ ਹੈ। ਪਰਿਵਾਰਕ ਮੈਂਬਰਾਂ 'ਚ ਜੋ ਮਾਪਿਆਂ ਦਾ ਦਰਜਾ ਹੈ ਉਹ ਕਿਸੇ ਹੋਰ ਨੂੰ ਪ੍ਰਾਪਤ ਨਹੀਂ ਹੋ ਸਕਦਾ। ਉਹ ਸਾਡੇ ਲਈ ਇੱਕ ਬੇਸ਼ਕੀਮਤੀ ਨਿਯਮਤ ਹਨ। ਲਿਹਾਜ਼ਾ ਉਹਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀ ਜ਼ਿੰਦਗੀ ਜੀਣ ਦੇ ਤਰੀਕੇ 'ਚ ਇਸ ਗੱਲ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਮਸਰੂਫ਼ ਜ਼ਿੰਦਗੀ ਵਿੱਚੋਂ ਕੁਝ ਵਕਤ ਆਪਣੇ ਮਾਪਿਆਂ ਦੀ ਸੇਵਾ ਲਈ ਜ਼ਰੂਰ ਕੱਢੀਏ ਤਾਂ ਜੋ ਸਾਡਾ ਪਰਿਵਾਰ ਇੱਕ ਖੁਸ਼ਹਾਲ ਅਤੇ ਮਿਸਾਲੀ ਪਰਿਵਾਰ ਬਣ ਸਕੇ। ਸਾਨੂੰ ਆਪਣੇ ਪਰਿਵਾਰਕ ਰਿਸ਼ਤੇ ਬਹੁਤ ਹੀ ਚੰਗੇ ਢੰਗ ਨਾਲ ਨਿਭਾਉਣੇ ਚਾਹੀਦੇ ਹਨ। ਇਸ ਨਾਲ ਸਾਡੇ ਜੀਵਨ 'ਚ ਇੱਕ ਸਕੂਨ ਵੀ ਆਏਗਾ ਅਤੇ ਸਾਨੂੰ ਖੁਸ਼ੀ ਵੀ ਮਹਿਸੂਸ ਹੋਏਗੀ। ਪਰਿਵਾਰ ਨੂੰ ਸੱਚਾਈ ਵਿੱਚ ਮਜ਼ਬੂਤ ਰੱਖਣਾ ਵੀ ਬੇਹੱਦ ਜ਼ਰੂਰੀ ਹੈ। ਬੁੱਧਵਾਨ ਮਾਪੇ ਜਾਣਦੇ ਹਨ ਇੱਕ ਹੱਸਣ ਦਾ ਵੇਲਾ ਹੈ ਅਤੇ ਇੱਕ ਨੱਚਣ ਦਾ ਵੇਲਾ ਹੈ। ਬੱਚਿਆਂ ਦੇ ਮਨ ਅਤੇ ਸਰੀਰ ਨੂੰ ਤਕੜਾ ਕਰਨ ਲਈ ਆਰਾਮ ਅਤੇ ਚੰਗੇ ਮਨੋਰੰਜਨ ਲਈ ਸਮਾਂ ਕੱਢਣਾ ਵੀ ਜ਼ਰੂਰੀ ਹੈ। ਇਨਸਾਨ ਨੂੰ ਰੱਬ ਦਾ ਭੈ ਰੱਖਣ ਲਈ ਜਵਾਨੀ 'ਚ ਤਿਆਰੀ ਕਰਨੀ ਚਾਹੀਦੀ ਹੈ। ਸੱਚ ਤਾਂ ਇਹ ਹੈ ਕਿ ਜੁਆਇੰਟ ਫੈਮਿਲੀ ਦਾ ਸਿਸਟਮ ਹੁਣ ਖਤਮ ਹੁੰਦਾ ਜਾ ਰਿਹਾ ਹੈ ਅਤੇ ਉਸ ਦੀ ਥਾਂ ਇਕੱਲਾ ਪਰਿਵਾਰ ਵਾਲਾ ਸਿਸਟਮ ਆਮ ਹੁੰਦਾ ਜਾ ਰਿਹਾ ਹੈ। ਇਸ ਤਣਾਅਪੂਰਨ ਜੀਵਨ 'ਚ ਸਾਨੂੰ ਜੁਆਇੰਟ ਫੈਮਿਲੀ ਹੀ ਹਰ ਸੁੱਖ ਅਤੇ ਹਰ ਸਮੱਸਿਆ ਦਾ ਹੱਲ ਦੇ ਸਕਦੀ ਹੈ। ਜੁਆਇੰਟ ਪਰਿਵਾਰਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਸ ਨਾਲ ਸਾਨੂੰ ਜਜ਼ਬਾਤੀ ਅਤੇ ਨੈਤਿਕ ਸਹਾਰਾ ਮਿਲਦਾ ਹੈ। ਘਰ 'ਚ ਬਜ਼ੁਰਗਾਂ ਦੀ ਮੌਜੂਦਗੀ ਇੱਕ ਸਲਾਹਕਾਰ ਦਾ ਕੰਮ ਕਰਦੀ ਹੈ। ਇਕੱਲੇ ਰਹਿਣ ਵਾਲੇ ਪਰਿਵਾਰਾਂ 'ਚ ਜਦੋਂ ਤੱਕ ਬੱਚੇ ਛੋਟੇ ਰਹਿੰਦੇ ਹਨ ਉਦੋਂ ਤੱਕ ਪਤਾ ਨਹੀਂ ਚੱਲਦਾ, ਪਰ ਉਹਨਾਂ ਦੇ ਸਕੂਲ ਜਾਂ ਕਾਲਜ ਜਾਣਾ ਸ਼ੁਰੂ ਕਰਨ 'ਤੇ ਮਾਪਿਆਂ ਨੂੰ ਇਕੱਲੇਪਨ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਪਰਿਵਾਰ 'ਚ ਇਸ ਤਰ੍ਹਾਂ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਕਿ ਸਾਡਾ ਜੀਵਨ ਕੇਵਲ ਆਪਣੇ ਲਈ ਹੀ ਨਹੀਂ ਪਰਿਵਾਰ ਦੇ ਹਰ ਇੱਕ ਮੈਂਬਰ ਲਈ ਫਾਇਦਾਮੰਦ ਹੋਣਾ ਚਾਹੀਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਪਰਿਵਾਰ 'ਚ ਆਪਸ 'ਚ ਰਲ ਮਿਲ ਕੇ ਰਹਿਣ ਨਾਲ ਅਸੀਂ ਇੱਕ ਦੂਜੇ ਤੋਂ ਸਾਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਅਸੀਂ ਆਪਣੇ ਵੱਡਿਆਂ ਤੋਂ ਵੀ ਸਿੱਖਦੇ ਹਾਂ, ਅਸੀਂ ਆਪਣੇ ਬਜ਼ੁਰਗਾਂ ਤੋਂ ਵੀ ਸਿੱਖਦੇ ਹਾਂ ਅਤੇ ਇਹ ਚੀਜ਼ ਸਾਡਾ ਪਰਿਵਾਰ ਅੱਗੇ ਜਾ ਕੇ ਇੱਕ ਐਸੀ ਮਿਸਾਲ ਬਣ ਜਾਂਦਾ ਹੈ ਕਿ ਲੋਕ ਮਿਸਾਲ ਦਿੰਦੇ ਹਨ ਕਿ ਫਲਾਣਾ ਦਾ ਪਰਿਵਾਰ ਅੱਜ ਇਸ ਕੰਮ ਲਈ ਅੱਗੇ ਹੈ, ਅੱਜ ਇਸ ਕੰਮ ਲਈ ਅੱਗੇ ਹੈ। ਲੋਕ ਸਾਡੇ ਪਰਿਵਾਰ ਦੀ ਸਿਫਤ ਕਰਦੇ ਹਨ। ਜੇਕਰ ਸਾਡੇ ਪਰਿਵਾਰ ਵਿੱਚ ਏਕਾ ਨਹੀਂ ਹੈ, ਸਾਡੇ ਪਰਿਵਾਰ ਵਿੱਚ ਇਕੱਲਾਪਨ ਹੈ ਤਾਂ ਲੋਕ ਦਲੀਲਾਂ ਦਿੰਦੇ ਹਨ ਕਿ ਉਹਨਾਂ ਦਾ ਪਰਿਵਾਰ ਮਾੜਾ ਹੈ, ਉਹਨਾਂ ਵਿੱਚ ਏਕਾ ਨਹੀਂ ਹੈ, ਲੋਕ ਸਾਡੇ ਤੋਂ ਦੂਰ ਹੁੰਦੇ ਹਨ। ਇੱਕ ਲੋਕਾਂ ਦੇ ਅੰਦਰ ਇੱਕ ਨਫ਼ਰਤ ਜੀ ਪੈਦਾ ਹੋ ਜਾਂਦੀ ਹੈ। ਸੋ ਅੱਜ ਵੀ ਲੋਕਾਂ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਆਪਣੇ ਪਰਿਵਾਰ 'ਚ ਰਲ ਮਿਲ ਕੇ ਰਹਿਣ, ਲੋਕਾਂ ਵਾਸਤੇ ਇੱਕ ਮਿਸਾਲ ਬਣਨ, ਕਿਉਂਕਿ ਆਉਣ ਵਾਲੀ ਪੀੜ੍ਹੀ ਸਾਨੂੰ ਵੇਖੂਗੀ, ਸਾਡੇ ਬਜ਼ੁਰਗਾਂ ਨੂੰ ਵੇਖੂਗੀ। ਸਾਡੇ ਬਜ਼ੁਰਗਾਂ ਨੇ ਹਮੇਸ਼ਾ ਇਹ ਨਸੀਹਤ ਦਿੱਤੀ ਹੈ ਕਿ ਜਦ ਤੱਕ ਪਰਿਵਾਰ 'ਚ ਏਕਾ ਹੈ ਸਾਡਾ ਝੰਡਾ ਬੁਲੰਦ ਹੈ ਅਤੇ ਲੋਕ ਸਾਡਾ ਮਾਣ ਸਤਿਕਾਰ ਕਰਦੇ ਰਹਿੰਦੇ ਹਨ। ਜਦ ਸਾਡੇ ਪਰਿਵਾਰ 'ਚ ਏਕਾ ਖਤਮ ਹੋ ਜਾਂਦਾ ਹੈ, ਲੋਕ ਸਾਥੋਂ ਦੂਰ ਹਟਦੇ ਰਹਿੰਦੇ ਹਨ ਅਤੇ ਫਿਰ ਅਸੀਂ ਇਕੱਲੀ ਦੁਨੀਆ 'ਚ ਰਹਿਣ ਲੱਗਦੇ ਹਨ, ਜਿਸ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਤਣਾਅ ਵੇਖਦੇ ਹਨ। ਪਰਿਵਾਰ ਦਾ ਏਕਾ ਹਮੇਸ਼ਾ ਇਨਸਾਨੀਅਤ ਦੀ ਤਣਾਅ ਨੂੰ ਦੂਰ ਕਰਕੇ ਉਹਦੇ ਅੰਦਰ ਇੱਕ ਸਕੂਨ ਪੈਦਾ ਕਰਦਾ ਹੈ, ਜਿਸ ਸਕੂਨ ਦੀ ਤਲਾਸ਼ ਲਈ ਇਨਸਾਨ ਬਹੁਤ ਸਾਰੀ ਥਾਵਾਂ 'ਤੇ ਭਟਕਦਾ ਹੁੰਦਾ ਹੈ। ਸੋ ਅਸੀਂ ਕਈ ਸਾਰੀ ਥਾਵਾਂ 'ਤੇ ਭਟਕਣ ਦੀ ਬਜਾਏ ਅਸੀਂ ਆਪਣੇ ਪਰਿਵਾਰ ਵਿੱਚ ਸਕੂਨ ਨੂੰ ਤਲਾਸ਼ ਕਰੀਏ, ਆਰਾਮ ਨੂੰ ਤਲਾਸ਼ ਕਰੀਏ, ਤਾਂ ਕਿ ਲੋਕਾਂ ਵਾਸਤੇ ਅਸੀਂ ਇੱਕ ਮਿਸਾਲ ਬਣ ਸਕੀਏ। ਪਰਿਵਾਰ ਦੀ ਅਹਿਮੀਅਤ ਬਾਰੇ ਸਾਰੇ ਧਰਮਾਂ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪਰਿਵਾਰ ਵਿੱਚ ਸਕੂਨ ਲਿਆਉਣ ਲਈ ਪਰਿਵਾਰ ਦਾ ਹਰ ਫਰਦ, ਹਰ ਸ਼ਖਸ ਇੱਕ ਦੂਜੇ ਦੀ ਕਦਰ ਕਰੇ, ਮਾਂ ਬਾਪ ਦਾ ਸਤਿਕਾਰ ਕਰੇ। ਜਦ ਤੱਕ ਅਸੀਂ ਆਪਣੇ ਵੱਡਿਆਂ ਦਾ, ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੇ

0: ਹਨ, ਸਾਡਾ ਮਾਣ ਵੱਧਦਾ ਹੈ, ਅਸੀਂ ਦੂਜੇ ਲਈ ਇੱਕ ਮਿਸਾਲ ਬਣਦੇ ਹਨ। ਸਾਨੂੰ ਚਾਹੀਦਾ ਹੈ ਕਿ ਜੋ ਸਾਡੇ ਮਾਂ ਬਾਪ ਦਾ ਦਰਜਾ ਹੈ ਅਸੀਂ ਉਹਨਾਂ ਨੂੰ ਉਹਨਾਂ ਦਾ ਦਰਜਾ ਦੇਈਏ, ਆਪਣੇ ਜੋ ਵੱਡੇ ਭਰਾ ਦਾ ਦਰਜਾ ਹੈ ਆਪਣੇ ਵੱਡੇ ਭਰਾ ਨੂੰ ਇਹਦਾ ਦਰਜਾ ਦੇਈਏ। ਸੋ ਅਸੀਂ ਇਹੀ ਬੇਨਤੀ ਕਰਾਂਗੇ ਕਿ ਪਰਿਵਾਰ 'ਚ ਇਕੱਲਾਪਣ ਖਤਮ ਕਰਕੇ ਆਪਾਂ ਨੂੰ ਇੱਕ ਹੋ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਦੂਜਿਆਂ ਲਈ ਇੱਕ ਮਿਸਾਲ ਬਣ ਸਕੀਏ। ਸਾਡੇ ਰਿਸ਼ਤੇ ਨਾਤਿਆਂ ਦੀ ਅਹਿਮੀਅਤ ਨੂੰ ਦਰਸਾਉਣ ਵਾਸਤੇ ਹਮੇਸ਼ਾ ਸਾਡੇ ਧਰਮ ਗ੍ਰੰਥਾਂ ਨੇ ਸਾਨੂੰ ਇਸ ਦੀ ਅਗਵਾਈ ਕੀਤੀ ਹੈ ਕਿ ਅਸੀਂ ਉਹਨਾਂ ਦਾ ਪੂਰੀ ਤਰ੍ਹਾਂ ਸਤਿਕਾਰ ਕਰੀਏ ਤਾਂ ਸਾਨੂੰ ਜਾ ਕੇ ਅਸੀਂ ਇੱਕ ਬੁਲੰਦ ਜਗ੍ਹਾ 'ਤੇ ਪਹੁੰਚ ਸਕਦੇ ਹਾਂ, ਉਚਾਈ 'ਤੇ ਪਹੁੰਚ ਸਕਦੇ ਹਾਂ। ਸਾਨੂੰ ਹਮੇਸ਼ਾ ਆਪੋ ਆਪਣੇ ਪਰਿਵਾਰਾਂ ਦੇ ਪ੍ਰਤੀ ਬਹੁਤ ਹੀ ਸੁਹਿਰਦ ਅਤੇ ਸਮਰਪਿਤ ਹੋਣਾ ਚਾਹੀਦਾ ਹੈ, ਕਿਉਂਕਿ ਪਰਿਵਾਰਾਂ ਦੀ ਹੀ ਏਕਤਾ ਹਮੇਸ਼ਾ ਸ਼ਾਂਤੀ ਦੀ ਬੁਨਿਆਦਾਂ ਹੁੰਦੀਆਂ ਹਨ ਅਤੇ ਇਹੀ ਸਾਡੇ ਵਜੂਦ ਨੂੰ ਬਾਕੀ ਰੱਖਣ ਦਾ ਕੰਮ ਕਰਦੀ ਹੈ। ਰਿਸ਼ਤਿਆਂ ਨਾਤਿਆਂ ਤੋਂ ਬਿਨਾਂ ਸਾਡੇ ਸਮਾਜ ਵਿੱਚ ਕਿਸੇ ਵੀ ਪਰਿਵਾਰ ਦੇ ਹੋਂਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ।
1: ਹਾਂਜੀ ਬਾਲ ਸਾਹਿਬ, ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ।
2: ਸੁਣਾ ਦਿਓ ਜੀ।

0: ਦੇਖੋ ਬਲ ਸਾਹਿਬ, ਮੱਛੀ ਪਾਲਣ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡਾ ਕਿੱਤਾ ਧੰਦਾ ਬੜਾ ਹੀ ਪ੍ਰਫੁੱਲਤ ਹੋ ਰਿਹਾ
1: ਜੀ।
0: ਅਤੇ ਇਹਦੇ 'ਚ ਝੀਂਗਾ ਜਿਹੜਾ ਹੈ, ਕਿਉਂਕਿ ਝੀਂਗਾ ਪੂਰੇ ਪੰਜਾਬ 'ਚ ਤਾਂ ਆਪਾਂ ਨਹੀਂ ਪਾਲ ਸਕਦੇ, ਪਰ ਕੁਛ ਰਕਬੇ ਹੈ
1: ਜਿੱਥੇ
0: ਪਾਣੀਆਂ ਦੀ ਸਮੱਸਿਆ ਹੈ, ਉੱਥੇ ਝੀਂਗਾ ਬੜੀ ਕਾਮਯਾਬੀ ਨਾਲ ਪਾਲਿਆ ਜਾ ਸਕਦਾ।
1: ਠੀਕ ਹੈ ਜੀ।
0: ਸੋ ਇਸ ਕਰਕੇ ਡਾਕਟਰ ਮੀਰਾ ਡੀ ਅੰਸਲ ਇਹਨਾਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਸੁਣਾ ਦਿਓ ਜੀ।
2: ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਝੀਂਗਾ ਪਾਲਣ ਅਤੇ ਉਸ ਦਾ ਪ੍ਰਬੰਧਨ। ਪਹਿਲਾਂ ਤਾਂ ਆਮ ਆਦਮੀ ਇਹ ਸੋਚ ਕੇ ਹੀ ਹੈਰਾਨ ਹੋ ਜਾਂਦਾ ਹੈ ਕਿ ਪੰਜਾਬ ਵਿੱਚ ਵੀ ਝੀਂਗਾ ਵਰਗਾ ਇੱਕ ਜਲ ਜੀਵ ਜੋ ਕਿ ਖਾਰੇ ਪਾਣੀ ਵਿੱਚ ਹੁੰਦਾ ਹੈ, ਉਹ ਪੰਜਾਬ ਵਿੱਚ ਵੀ ਪੈਦਾ ਕੀਤਾ ਜਾ ਰਿਹਾ ਹੈ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਕੁਛ ਐਸੇ ਇਲਾਕੇ ਨੇ ਜਿਵੇਂ ਦੱਖਣੀ ਪੱਛਮੀ ਜ਼ਿਲ੍ਹੇ ਨੇ, ਜਿਸ ਵਿੱਚ ਸ਼੍ਰੀ ਮੁਕਤਸਰ ਸਾਹਿਬ ਹੈ, ਬਠਿੰਡਾ ਹੈ, ਫਾਜ਼ਿਲਕਾ ਹੈ। ਇਹਨਾਂ ਇਲਾਕਿਆਂ ਵਿੱਚ ਕੁਛ ਐਸੇ ਇਲਾਕੇ ਵੀ ਨੇ ਜਿੱਥੇ ਜ਼ਮੀਨ ਹੇਠਲਾ ਪਾਣੀ ਜਿਹੜਾ ਹੈਗਾ ਉਹ ਖਾਰਾ ਹੈਗਾ, ਅਤੇ ਉਹ ਜਿਹੜਾ ਪਾਣੀ ਹੈ ਉਹ ਖੇਤੀ ਸਿੰਚਾਈ ਲਈ ਨਹੀਂ ਵਰਤਿਆ ਜਾਂਦਾ ਸੀਗਾ। ਅਤੇ ਹੌਲੀ ਹੌਲੀ ਕੀ ਹੋਇਆ ਕਿ ਇਹਨਾਂ ਇਲਾਕਿਆਂ ਵਿੱਚ ਇੱਕ ਨਹਿਰਾਂ ਦਾ ਜਾਲ ਵਿਛਾਇਆ ਗਿਆ ਤਾਂ ਕਿ ਇਹਨਾਂ ਇਲਾਕਿਆਂ ਵਿੱਚ ਖੇਤਾਂ ਦੀ ਸਿੰਚਾਈ ਜਿਹੜੀ ਹੈ ਨਹਿਰੀ ਪਾਣੀ ਨਾਲ ਕੀਤੀ ਜਾਵੇ। ਉਸ ਦੇ ਫਲਸਵਰੂਪ ਕੀ ਹੋਇਆ ਕਿ ਅਸੀਂ ਜ਼ਮੀਨ ਹੇਠਲਾ ਪਾਣੀ ਅਸੀਂ ਕੱਢ ਨਹੀਂ ਸੀ ਰਹੇ ਅਤੇ ਉੱਤੋਂ ਅਸੀਂ ਨਹਿਰੀ ਪਾਣੀ ਨਾਲ ਸਿੰਚਾਈ ਕਰ ਰਹੇ ਸੀ, ਅਤੇ ਕੁਛ ਇਲਾਕਿਆਂ ਦੇ ਵਿੱਚ ਕੀ ਹੋਇਆ ਕਿ ਉੱਥੇ ਸੇਮ ਦੀ ਸਮੱਸਿਆ ਵੀ ਹੋ ਗਈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਜ਼ਮੀਨ ਹੇਠਲਾ ਪਾਣੀ ਖਾਰਾ ਸੀਗਾ, ਉੱਥੇ ਖਾਰੇ ਪਾਣੀ ਦੇ ਨਾਲ ਨਾਲ ਸੇਮ ਦੀ ਸਮੱਸਿਆ ਵੀ ਆ ਗਈ, ਅਤੇ ਉਹ ਜ਼ਮੀਨਾਂ ਕਿਸੇ ਵੀ ਕੰਮ ਦੀਆਂ ਨਹੀਂ ਰਹੀਆਂ। ਉੱਥੇ ਖੇਤੀਬਾੜੀ ਨਹੀਂ ਹੋ ਸਕਦੀ ਸੀ, ਉਹ ਕਿਸੇ ਹੋਰ ਪਰਪਸ ਲਈ ਵੀ ਯੂਜ਼ ਨਹੀਂ ਸੀ ਕਰ ਸਕਦੇ। ਸੋ ਉਹ ਜ਼ਮੀਂਦਾਰ ਜਿਨ੍ਹਾਂ ਦੀਆਂ ਉਹ ਜ਼ਮੀਨਾਂ ਸੀ, ਅਸੀਂ ਕਈ ਇਹੋ ਜਿਹੇ ਕਿਸਾਨ ਵੀਰ ਵੀ ਦੇਖੇ ਜਿਹਨਾਂ ਕੋਲ 40-50 ਕਿੱਲੇ ਜ਼ਮੀਨ ਸੀਗੀ, ਬਟ ਉੱਥੋਂ ਉਹ ਕੋਈ ਵੀ ਜਿਹੜੀ ਹੈ ਕਰੋਪ ਜਿਹੜੀ ਉਹ ਪੈਦਾ ਨਹੀਂ ਕਰ ਪਾ ਰਹੇ ਸੀਗੇ। ਉਹ ਜਾਂ ਤਾਂ ਕੋਈ ਹੋਰ ਅੱਛੀ ਜ਼ਮੀਨ ਜਿਹੜੀ ਹੈ ਠੇਕੇ 'ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰ ਰਹੇ ਸੀ, ਜਾਂ ਉਹ ਬਤੌਰ ਕਾਮੇ ਕੰਮ ਕਰ ਰਹੇ ਸੀਗੇ। ਬਟ ਪਿਛਲੇ 15 ਕੁ ਸਾਲਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਕਿ ਖਾਰੇ ਸੀਗੇ ਅਤੇ ਸੇਮ ਦੀ ਸਮੱਸਿਆ ਸੀ, ਉੱਥੇ ਮੱਛੀ ਪਾਲਣ ਅਤੇ ਝੀਂਗਾ ਪਾਲਣ ਦਾ ਜਿਹੜਾ ਕੰਮ ਹੈ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ ਪਿਛਲੇ 15 ਸਾਲਾਂ ਦੇ ਵਿੱਚ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਵੀ ਖੋਜੀ ਉਪਰਾਲੇ ਕੀਤੇ ਗਏ, ਜਿਸ ਵਿੱਚ ਉਸਦਾ ਹੱਥ ਫੜਿਆ ਸੈਂਟਰਲ ਇੰਸਟੀਚਿਊਟ ਆਫ ਫਿਸ਼ਰੀਜ਼ ਐਜੂਕੇਸ਼ਨ ਦੇ ਖੇਤਰੀ ਕੇਂਦਰ ਜੋ ਕਿ ਰੋਹਤਕ ਦੇ ਵਿੱਚ ਹੈਗਾ, ਅਤੇ ਇਸ ਦੇ ਨਾਲ ਨਾਲ ਸਾਡੇ ਸਟੇਟ ਗੌਰਮੈਂਟ ਅਤੇ ਕੇਂਦਰੀ ਸਰਕਾਰ ਵੱਲੋਂ ਵੀ ਵਿੱਤੀ ਸਹਾਇਤਾ ਦਿੱਤੀ ਗਈ, ਜਿਹਦੇ ਕਰਕੇ ਬਹੁਤ ਸਾਰੇ ਕਿਸਾਨਾਂ ਨੇ ਅੱਗੇ ਆ ਕੇ ਇਹਨਾਂ ਬੇਕਾਰ ਪਈਆਂ ਜ਼ਮੀਨਾਂ ਜਿੱਥੋਂ ਇੱਕ ਪੈਸੇ ਦੀ ਵੀ ਕਮਾਈ ਨਹੀਂ ਸੀ ਹੋ ਰਹੀ, ਉੱਥੇ ਮੱਛੀ ਪਾਲਣ ਅਤੇ ਝੀਂਗੇ ਪਾਲਣ ਦੀ ਦੇ ਕਿੱਤੇ ਨੂੰ ਪ੍ਰਫੁੱਲਿਤ ਕੀਤਾ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਵਿੱਚ ਜਿਹੜਾ ਝੀਂਗਾ ਪਾਲਣ ਅਸੀਂ ਕਰ ਰਹੇ ਹੈਗੇ ਹਾਂ ਉਹਦੀ ਕੀ ਸਥਿਤੀ ਹੈ। ਸੋ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਜ਼ਮੀਨਾਂ ਜਿੱਥੋਂ ਸਾਨੂੰ ਇੱਕ ਪੈਸੇ ਦੀ ਵੀ ਕਮਾਈ ਨਹੀਂ ਸੀ ਹੋ ਰਹੀ, ਉਹ ਬਿਲਕੁਲ ਬੇਕਾਰ ਪਈਆਂ ਸੀ, ਉਹ ਝੀਂਗਾ ਉਹਨਾਂ ਜ਼ਮੀਨਾਂ ਵਿੱਚ ਅੱਜ ਝੀਂਗਾ ਹੋ ਰਿਹਾ ਹੈਗਾ। ਅਤੇ ਇਹ ਜਿਹੜੀ ਝੀਂਗੇ ਦੀ ਜਿਹੜੀ ਫਸਲ ਹੁੰਦੀ ਹੈ ਗਰਮੀਆਂ ਦੇ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ, ਔਰ ਇਹ ਫਸਲ ਜਿਹੜੀ ਹੈ ਸਿਰਫ 3 ਜਾਂ 4 ਮਹੀਨੇ ਦੀ ਹੁੰਦੀ ਹੈ, ਜਿਹਨੂੰ ਕਿ ਅਸੀਂ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਅਕਤੂਬਰ ਦੇ ਮਹੀਨੇ ਤੱਕ ਕਦੀ ਵੀ ਲੈ ਸਕਦੇ ਹੈਗੇ ਹਾਂ। ਅਤੇ ਇੱਕ ਜਿਹੜੀ ਏਕੜ 'ਚੋਂ ਜੇ ਅਸੀਂ ਇੱਕ ਫਸਲ ਲੈਂਦੇ ਹਾਂ 3 ਤੋਂ 4 ਮਹੀਨੇ ਦੀ, ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਇਸ ਤੋਂ ਜਿਹੜਾ ਸਾਨੂੰ ਸ਼ੁੱਧ ਲਾਭ ਹੁੰਦਾ ਹੈ, ਕਹਿਣ ਤੋਂ ਭਾਵ ਇਹ ਹੈ ਕਿ ਸਾਰੇ ਖਰਚੇ ਕੱਢਣ ਤੋਂ ਬਾਅਦ ਜਿਹੜਾ ਸਾਨੂੰ ਪ੍ਰੋਫਿਟ ਹੁੰਦਾ ਹੈ। ਇੱਕ ਏਕੜ 'ਚੋਂ ਅਸੀਂ ਜਦੋਂ ਝੀਂਗਾ ਪਾਲਣ ਕਰਦੇ ਹੈਗੇ ਤਾਂ ਇੱਕ ਫਸਲ ਜਿਹੜੀ ਕਿ 3 ਤੋਂ 4 ਮਹੀਨੇ ਦੀ ਹੁੰਦੀ ਹੈ, ਉਹਦੇ 'ਚੋਂ ਸਾਰੇ ਖਰਚੇ ਕੱਢਣ ਤੋਂ ਬਾਅਦ ਜਿਹੜਾ ਸ਼ੁੱਧ ਲਾਭ ਹੁੰਦਾ ਉਹ 3 ਤੋਂ 4 ਲੱਖ ਰੁਪਏ ਦਾ ਹੁੰਦਾ ਹੈ, ਜੋ ਕਿ ਹੋਰ ਕਿੱਤਿਆਂ ਨਾਲ, ਚਾਹੇ ਉਹ ਖੇਤੀਬਾੜੀ ਹੈ ਚਾਹੇ ਪਸ਼ੂ ਪਾਲਣ ਨਾਲ ਸੰਬੰਧਿਤ ਕਿੱਤੇ ਆ, ਉਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈਗਾ। ਅਤੇ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਝੀਂਗਾ ਪਾਲਣ ਦੇ ਅਧੀਨ ਜਿਹੜਾ ਰਕਬਾ ਹੈਗਾ ਪਿਛਲੇ 15 ਸਾਲਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈਗਾ। 2014 'ਚ ਇਹ 1 ਏਕੜ ਸੀਗਾ ਫਾਜ਼ਿਲਕਾ ਜ਼ਿਲ੍ਹਾ ਵਿੱਚ, ਜਦੋਂ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਆਪਣਾ ਪਹਿਲਾ ਖੋਜੀ ਟਰਾਇਲ ਕੀਤਾ। ਉਸ ਤੋਂ ਬਾਅਦ ਇਹ ਵੱਧ ਕੇ ਜਿਹੜਾ ਏਰੀਆ ਹੈਗਾ 2023 ਦੇ ਵਿੱਚ 1315 ਏਕੜ ਹੋ ਗਿਆ। 2024 ਦੇ ਵਿੱਚ ਇਹ ਰਕਬਾ ਤਾਂ 1315 ਏਕੜ ਹੀ ਸੀਗਾ, ਬਟ ਸਿਰਫ 900 ਏਕੜ ਦੇ ਵਿੱਚ ਹੀ ਝੀਂਗਾ ਪਾਲਣ ਕੀਤਾ ਗਿਆ। ਇਸ ਦੇ ਕਈ ਕਾਰਨ ਸੀਗੇ, ਕਿਉਂਕਿ ਜਿਹੜਾ ਝੀਂਗਾ ਹੈਗਾ ਇਹ ਬਹੁਤ ਹੀ ਵਧੀਆ, ਜਿਹੜੀ ਕਹਿ ਲਓ ਵੀ ਜਿਸ ਤੋਂ ਸਾਨੂੰ ਜ਼ਿਆਦਾ ਪ੍ਰੋਫਿਟ ਹੁੰਦਾ ਹੈਗਾ, ਬਟ ਇਹ ਇੱਕ ਐਕਸਪੋਰਟ ਕੀਤਾ ਜਾਂਦਾ ਵੱਡੇ ਪੱਧਰ ਦੇ ਉੱਤੇ। ਇਹਦੀ ਜਿਹੜੀ ਘਰੇਲੂ ਖਪਤ ਹੈ ਘੱਟ ਹੈ, ਜਿੰਨਾ ਵੀ ਝੀਂਗਾ ਭਾਰਤ ਦੇ ਵਿੱਚ ਪੈਦਾ ਹੋ ਰਿਹਾ ਉਹਦਾ 80% ਜਿਹੜਾ ਝੀਂਗਾ ਹੈਗਾ ਉਹ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ, ਜਿਹੜਾ ਕਿ ਵੱਡੇ ਪੱਧਰ 'ਤੇ ਅਮਰੀਕਾ ਨੂੰ ਜਾਂਦਾ ਹੈ, ਦੂਜੇ ਨੰਬਰ 'ਤੇ ਚਾਈਨਾ ਨੂੰ ਜਾਂਦਾ ਹੈ, ਫਿਰ

ਯੂਰਪ, ਜਪਾਨ ਅਤੇ ਵੀਅਤਨਾਮ ਨੂੰ ਜਾਂਦਾ ਹੈਗਾ। ਅਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਰਤ ਦੇਸ਼ ਹੈਗਾ, ਇਹ ਸਭ ਤੋਂ ਪੂਰੇ ਵਿਸ਼ਵ ਦੇ ਵਿੱਚ ਦੂਸਰੇ ਨੰਬਰ 'ਤੇ ਆਉਂਦਾ, ਸੈਕਿੰਡ ਲਾਰਜੈਸਟ ਐਕਸਪੋਰਟਰ ਹੈਗਾ। ਸਭ ਤੋਂ ਵੱਡਾ ਐਕਸਪੋਰਟਰ ਜਿਹੜਾ ਹੈਗਾ ਉਹ ਦੱਖਣੀ ਅਮਰੀਕਾ ਦਾ ਦੇਸ਼ ਹੈਗਾ ਐਕਵਾਡੋਰ, ਉਸ ਤੋਂ ਬਾਅਦ ਜਿਹੜਾ ਭਾਰਤ ਹੈ ਉਹ ਦੂਸਰੇ ਨੰਬਰ 'ਤੇ ਹੈਗਾ ਵਾ। ਤੋ ਇਹ ਮੈਂ ਗੱਲ ਕਰ ਰਹੀ ਸੀ ਵੀ ਇਹ ਕੀ ਕਾਰਨ ਬਣਿਆ ਕਿ 1315 ਏਕੜ ਹੋਣ ਦੇ ਬਾਵਜੂਦ ਘੱਟ ਜਗ੍ਹਾ ਦੇ ਵਿੱਚ ਜਿਹੜਾ 2024 ਦੇ ਵਿੱਚ ਝੀਂਗਾ ਪਾਲਣ ਕੀਤਾ ਗਿਆ। ਉਹਦਾ ਸਭ ਤੋਂ ਵੱਡਾ ਜਿਹੜੀ ਕਾਰਨ ਇਹ ਸੀਗਾ ਕਿ ਅਸੀਂ ਬਹੁਤ ਵੱਡੇ ਪੱਧਰ 'ਤੇ ਐਕਸਪੋਰਟ 'ਤੇ ਡਿਪੈਂਡ ਕਰ ਰਹੇ ਹਾਂ। ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਨਿਰਯਾਤ ਜਿਹੜਾ ਹੈਗਾ ਉਹਦੇ 'ਤੇ ਨਿਰਭਰ ਕਰ ਰਹੇ ਹੈਗੇ ਹਾਂ। ਬਟ ਜਿਹੜਾ ਨਿਰਯਾਤ ਹੁੰਦਾ ਹੈਗਾ ਇਹ ਕਈ ਚੀਜ਼ਾਂ 'ਤੇ ਨਿਰਭਰ ਕਰਦਾ ਹੈਗਾ, ਕਿਉਂਕਿ ਇਹਦੇ ਵਿੱਚ ਅੰਤਰਰਾਸ਼ਟਰੀ ਮੰਗ ਜਿਹੜੀ ਹੈਗੀ ਆ ਉਹ ਮੇਜਰ ਰੋਲ ਪਲੇ ਕਰਦੀ ਹੈਗੀ ਆ। ਜਿਵੇਂ ਕਿ ਸਪੋਜ਼ ਕਰੋ ਕਿਸੇ ਦੋ ਦੇਸ਼ਾਂ ਵਿੱਚ ਲੜਾਈ ਹੋ ਗਈ, ਠੀਕ ਹੈ ਜੀ, ਅਤੇ ਉੱਥੇ ਹੋ ਸਕਦਾ ਕਿ ਇਹਨਾਂ ਕਾਰਨਾਂ ਕਰਕੇ ਵੀ ਤੁਹਾਡੀ ਜਿਹੜੀ ਆ ਅੰਤਰਰਾਸ਼ਟਰੀ ਮੰਗ ਜਿਹੜੀ ਆ ਉਹ ਘੱਟ ਸਕਦੀ ਹੈਗੀ ਹੈ। ਦੂਸਰਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਐਕਵਾਡੋਰ ਜਿਹੜਾ ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈਗਾ, ਉਸ ਦੇ ਵਿੱਚ ਜਿਹੜੀ ਪੈਦਾਵਾਰ ਹੈਗੀ ਹੈ ਪਿਛਲੇ 3-4 ਸਾਲਾਂ ਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਸੋ ਅਸੀਂ ਭਾਰਤ ਦਾ ਜਿਹੜਾ ਝੀਂਗਾ ਸੀ ਸਭ ਤੋਂ ਜ਼ਿਆਦਾ ਅਮਰੀਕਾ ਨੂੰ ਜਾਂਦਾ ਸੀ, ਬਟ ਹੁਣ ਉਹ ਜਿਹੜੀ ਝੀਂਗੇ ਦੀ ਮੰਗ ਹੈ ਅਮਰੀਕਾ ਦੀ ਉਹ ਐਕਵਾਡੋਰ ਪੂਰੀ ਕਰ ਰਿਹਾ। ਇਸ ਕਰਕੇ ਜਿਹੜਾ ਭਾਰਤ ਤੋਂ ਨਿਰਯਾਤ ਹੋ ਰਿਹਾ ਸੀ ਉਹਦੇ 'ਤੇ ਅਸਰ ਪਿਆ, ਠੀਕ ਹੈ। ਦੂਸਰਾ ਇਹ ਹੈਗਾ ਕਿ ਜਿਹੜੇ ਸਾਡੇ ਕਿਸਾਨ ਵੀਰ ਬਹੁਤ ਤੇਜ਼ੀ ਨਾਲ ਝੀਂਗਾ ਪਾਲਣ ਦੇ ਵਿੱਚ ਅੱਗੇ ਆਏ, ਉਹਨਾਂ ਵਿੱਚ ਜਾਣਕਾਰੀ ਦੀ ਕਮੀ ਹੋਣਾ, ਉਹਨਾਂ ਨੂੰ ਟ੍ਰੇਨਿੰਗ ਦੀ ਕਮੀ ਹੋਣਾ, ਜਿਸ ਕਾਰਨ ਉਹ ਇਸ ਚੀਜ਼ ਨੂੰ ਅੱਛੀ ਤਰ੍ਹਾਂ ਜਿਹੜਾ ਹੈ ਅਪਣਾ ਨਹੀਂ ਸਕੇ। ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਅਸੀਂ ਝੀਂਗਾ ਪਾਲਣ ਕਰ ਰਹੇ ਹੈਗੇ ਹਾਂ ਉਹਦੇ ਵਿੱਚ ਅਸੀਂ ਜਿਹੜੀ ਸਾਰੀ ਤਕਨੀਕੀ ਜਾਣਕਾਰੀ ਸਾਡੇ ਕੋਲ ਹੋਵੇ ਉਹਦੇ ਬਾਰੇ ਅਸੀਂ ਪੂਰੀ ਟ੍ਰੇਨਿੰਗ ਲਈਏ, ਅਤੇ ਜਿਹੜੀਆਂ ਬੈਸਟ ਮੈਨੇਜਮੈਂਟ ਪ੍ਰੈਕਟਿਸਿਸ ਹੈ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਵਧੀਆ ਪ੍ਰਬੰਧਨ ਅਭਿਆਸ, ਮਾਹਰ ਵੱਲੋਂ ਜਿਹੜੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਜਿਹੜਾ ਝੀਂਗਾ ਪਾਲਣ ਕਰਨਾ ਉਹਦੇ 'ਚ ਬੈਸਟ ਮੈਨੇਜਮੈਂਟ ਪ੍ਰੈਕਟਿਸਿਸ ਨੂੰ ਹੀ ਤੁਸੀਂ ਅਡੋਪਟ ਕਰਨਾ ਹੈਗਾ। ਉਹਦੇ 'ਚ ਵੀ ਉਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਅਸੀਂ ਝੀਂਗੇ ਦਾ ਸੀਡ ਮੰਗਵਾ ਰਹੇ ਹੈਗੇ ਹਾਂ ਉਹ ਸਾਨੂੰ ਮਾਨਤਾ ਪ੍ਰਾਪਤ ਹੈਚਰੀ ਤੋਂ ਹੀ ਲੈਣਾ ਚਾਹੀਦਾ ਜਿਹਦੇ ਵਿੱਚ ਕੋਈ ਬਿਮਾਰੀ ਨਾ ਹੋਵੇ, ਕਿਉਂਕਿ ਇਹ ਇੱਕ ਮਹਿੰਗੀ ਫਸਲ ਹੈ ਜਿਹੜਾ ਝੀਂਗਾ ਹੈਗਾ ਉਹ ਇੱਕ ਮਹਿੰਗੀ ਫਸਲ ਹੈਗੀ ਆ ਔਰ ਇਹ ਐਕਸਪੋਰਟ ਕੀਤਾ ਜਾਂਦਾ ਹੈ ਔਰ ਇਹਦੇ ਵਿੱਚ ਅਸੀਂ ਕੁਆਲਿਟੀ ਦਾ ਧਿਆਨ ਰੱਖਣਾ ਹੁੰਦਾ ਹੈ ਅਤੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਬਿਮਾਰੀ ਜਾਂ ਹੋਰ ਕੀਟਾਣੂ ਜਿਹੜੇ ਹੈ ਜੀਵਾਣੂ ਨਹੀਂ ਹੋਣੇ ਚਾਹੀਦੇ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਧਿਆਨ ਰੱਖਣਾ ਹੈਗਾ ਕਿ ਜਿਹੜਾ ਅਸੀਂ ਸੀਟ ਲੈ ਰਹੇ ਹਾਂ ਮਾਨਤਾ ਪ੍ਰਾਪਤ ਹੈਚਰੀ ਤੋਂ ਲੈਣਾ ਹੈਗਾ। ਦੂਸਰਾ, ਅਸੀਂ ਇਹ ਦੇਖਣਾ ਕਿ ਜਿਹੜਾ ਪਾਣੀ ਦਾ ਸਰੋਤ ਅਸੀਂ ਵਰਤ ਰਹੇ ਹੈਗੇ ਹਾਂ ਉਹ ਬਿਲਕੁਲ ਵੀ ਜੀਵਾਣੂ ਰਹਿਤ ਹੋਣਾ ਚਾਹੀਦਾ ਹੈ। ਤੀਸਰਾ, ਅਸੀਂ ਇਹ ਦੇਖਣਾ ਹੈਗਾ ਕਿ ਅਸੀਂ ਬਾਇਓਸਿਕਿਉਰਿਟੀ ਪ੍ਰਬੰਧ, ਬਾਇਓਸਿਕਿਉਰਿਟੀ ਪ੍ਰਬੰਧ ਤੋਂ ਮਤਲਬ ਇਹ ਹੈਗਾ ਕਿ ਜੀਵ ਸੁਰੱਖਿਆ ਕਿਵੇਂ ਕਰਨੀ ਹੈ, ਸਾਡਾ ਜਿਹੜਾ ਝੀਂਗਾ ਫਾਰਮ ਹੈਗਾ ਉੱਥੇ ਕਿਸੇ ਵੀ ਤਰ੍ਹਾਂ ਦੀ ਜੀਵਾਣੂ ਦੀ ਐਂਟਰੀ ਨਹੀਂ ਹੋਣੀ ਚਾਹੀਦੀ, ਚਾਹੇ ਉਹ ਅਸਮਾਨ ਰਾਹੀਂ ਕਹਿ ਲਓ ਆਵੇ, ਚਾਹੇ ਜ਼ਮੀਨ ਰਾਹੀਂ ਆਵੇ ਜਾਂ ਪਾਣੀ ਰਾਹੀਂ ਆਵੇ। ਸੋ ਇਸ ਵਾਸਤੇ ਜਿਹੜਾ ਹੈਗਾ ਸਲਾਹ, ਜਿਹੜੇ ਮਾਹਰ ਹੈਗੇ ਉਹ ਸਲਾਹ ਦਿੰਦੇ ਹੈਗੇ ਕਿ ਜਿਹੜਾ ਅਸੀਂ ਝੀਂਗਾ ਫਾਰਮ ਬਣਾਉਣਾ ਹੈਗਾ ਉਹਦੇ ਆਸ ਪਾਸ ਅਸੀਂ ਇੱਕ ਜਾਲੀ ਦੀ ਵਾੜ ਲਗਾਉਣੀ ਹੈਗੀ ਹੈ ਤਾਂ ਕਿ ਉਹਦੇ ਵਿੱਚ ਕੋਈ ਵੀ ਅਵਾਰਾ ਜਾਂ ਪਾਲਤੂ ਜਾਨਵਰ ਜਿਹੜਾ ਹੈਗਾ ਉਹ ਆ ਕੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਫੈਲਾ ਸਕੇ। ਤਲਾਅ ਦੇ ਉੱਤੇ ਅਸੀਂ ਧਾਗੇ ਦਾ ਜਾਲ ਬਣਨਾ ਹੈਗਾ ਤਾਂ ਕਿ ਕੋਈ ਵੀ ਪੰਛੀ ਜਿਹੜਾ ਹੈਗਾ ਤਲਾਅ ਵਿੱਚ ਐਂਟਰ ਕਰਕੇ ਕੋਈ ਕਿਸੇ ਵੀ ਤਰ੍ਹਾਂ ਦਾ ਜੀਵਾਣੂ ਜਿਹੜਾ ਉਹਦੇ ਵਿੱਚ ਨਾ ਪ੍ਰਵੇਸ਼ ਕਰ ਸਕੇ। ਤੀਸਰਾ, ਅਸੀਂ ਇਹ ਦੇਖਣਾ ਕਿ ਜਿਹੜਾ ਸਾਡਾ ਫਾਰਮ ਹੈ ਉਹਦੇ ਵਿੱਚ ਜਿਹੜੀ ਐਂਟਰੀ ਹੈ, ਪ੍ਰਵੇਸ਼ ਹੈ, ਪ੍ਰਵੇਸ਼ ਦੁਆਰ ਹੈਗਾ ਉਹਦੇ ਵਿੱਚ ਅਸੀਂ ਐਸਾ ਪ੍ਰਬੰਧ ਕਰਨਾ ਕਿ ਚਾਹੇ ਉਹਦੇ ਵਿੱਚ ਕੋਈ ਫਾਰਮ ਦੇ ਕਾਮੇ ਆ ਰਹੇ ਨੇ ਨਾ, ਫਾਰਮ 'ਚ ਕੰਮ ਕਰਨ ਵਾਲੇ ਮਛੇਰੇ ਆ ਰਹੇ ਨੇ ਜਾਂ ਕੋਈ ਵਿਜ਼ਟਰ ਆ ਰਿਹਾ ਹੈਗਾ ਜਾਂ ਕੋਈ ਬੰਦੇ ਇੰਡਸਟਰੀ ਤੋਂ ਆ ਰਹੇ ਨੇ ਆਪਣਾ ਮਾਲ ਉਤਾਰਨ, ਜਿਵੇਂ ਸੀਡ ਹੈ, ਫੀਡ ਹੈ, ਅਤੇ ਜਦੋਂ ਐਂਟਰ ਕਰਦੇ ਨੇ ਜੇ ਉਹ ਕਿਸੇ ਵਾਹਨ 'ਤੇ ਆ ਰਹੇ ਨੇ ਤਾਂ ਉਹਨਾਂ ਵਾਹਨ ਦੇ ਜਿਹੜੇ ਟਾਇਰ ਹੈ ਉਹ ਡਿਸਇਨਫੈਕਟ ਕਰਨੇ ਆ, ਜੀਵਾਣੂ ਰਹਿਤ ਕਰਨੇ ਆ, ਜਾਂ ਜਿਹੜੇ ਇਨਸਾਨ ਅੰਦਰ ਪ੍ਰਵੇਸ਼ ਕਰ ਰਹੇ ਆ ਉਹਨਾਂ ਦੇ ਪੈਰਾਂ ਨੂੰ ਅਸੀਂ ਜੀਵਾਣੂ ਰਹਿਤ ਕਰਨਾ। ਜਿਵੇਂ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਅਤੇ ਆਪਣੇ ਪੈਰ ਧੋ ਕੇ ਅੰਦਰ ਜਾਈਦਾ, ਇਸੇ ਤਰ੍ਹਾਂ ਜਿਹੜਾ ਹੈਗਾ ਝੀਂਗਾ ਫਾਰਮ ਹੈ ਉਹਦੇ ਐਂਟਰੀ ਦੇ ਉੱਤੇ ਅਸੀਂ ਇੱਕ ਜੁਬੱਚਾ ਬਣਾ ਲੈਣਾ ਹੈਗਾ ਜਿਹਦੇ ਵਿੱਚ ਅਸੀਂ ਲਾਲ ਦਵਾਈ ਘੋਲ ਕੇ ਪਾ ਦੇਣੀ ਹੈ ਤਾਂ ਕਿ ਜੇ ਕੋਈ ਵਾਹਨ ਵੀ ਜਾਵੇ ਜਾਂ ਕੋਈ ਬੰਦਾ ਵੀ ਅੰਦਰ ਜਾਵੇ ਤਾਂ ਆਪਣੇ ਪੈਰ ਅਤੇ ਵਾਹਨਾਂ ਦੇ ਟਾਇਰ ਜਿਹੜੇ ਹੈਗਾ ਉਹ ਡਿਸਇਨਫੈਕਟ ਕਰਕੇ ਅੰਦਰ ਜਾਵੇ। ਅੰਦਰ ਵੀ ਫਾਰਮ ਦੇ ਉੱਤੇ ਅਸੀਂ ਜਗ੍ਹਾ ਜਗ੍ਹਾ ਪ੍ਰਬੰਧ ਰੱਖਣਾ ਕਿ ਅਸੀਂ ਲਾਲ ਦਵਾਈ ਵਾਲੇ ਪਾਣੀ 'ਚ ਜਿਹੜੇ ਹੈਗੇ ਆਪਣੇ ਹੱਥ ਧੋ ਸਕੀਏ। ਇਸ ਤੋਂ ਇਲਾਵਾ ਅਸੀਂ ਆਪਣੇ ਜਿਹੜੇ ਫਾਰਮ ਦੇ ਉੱਤੇ ਜਾਲ ਰੱਖਣੇ ਆ ਉਹ ਵੀ ਅਸੀਂ ਆਪਣੇ ਰੱਖਣੇ ਆ ਤਾਂ ਕਿ ਜਦੋਂ ਵੀ ਮਛੇਰੇ ਆਉਣ ਤੁਹਾਡਾ ਝੀਂਗਾ ਫੜਨ ਵਾਸਤੇ ਤੁਸੀਂ ਆਪਣੇ ਹੀ ਜਾਲ ਦੇਣੇ ਆ ਜਿਹੜੇ ਪੂਰੀ ਤਰ੍ਹਾਂ ਅਸੀਂ ਜੀਵਾਣੂ ਰਹਿਤ ਕਰਕੇ ਪਹਿਲਾਂ ਹੀ ਰੱਖੇ ਹੋਣ। ਅਤੇ ਜਿਹੜੀ ਵੀ ਪਾਰਟੀ ਤੁਹਾਡੇ ਫਾਰਮ 'ਤੇ ਝੀਂਗਾ ਫੜਨ ਵਾਸਤੇ ਆਉਂਦੀ ਹੈ ਉਹਨੂੰ ਅਸੀਂ ਐਸੇ ਟੈਂਕ ਤਿਆਰ ਕਰਕੇ ਰੱਖਣੇ ਆ ਜਿਹਦੇ ਵਿੱਚ ਉਹ ਆਪਣੇ ਸਰੀਰ ਨੂੰ ਡਿਸਇਨਫੈਕਟ ਕਰ ਸਕਣ। ਸੋ ਇਹ ਕੁਛ ਉਪਰਾਲੇ ਜਿਹੜੇ ਹੈਗੇ ਇਹ ਬਹੁਤ ਜ਼ਰੂਰੀ ਹੈਗੇ। ਬਾਕੀ ਝੀਂਗਾ ਪਾਲਣ ਦੀ ਜਿਹੜੀ ਵਿਧੀ ਹੈ, ਵਿਧੀ ਤੋਂ ਭਾਵ ਇਹ ਹੈ ਕਿ ਜਦੋਂ ਝੀਂਗਾ ਅਸੀਂ ਤਲਾਅ ਦੇ ਵਿੱਚ ਪਾ ਲਿਆ ਹੈਗਾ ਉਹਦੇ ਅਸੀਂ ਪਾਣੀ ਦਾ ਰੱਖ ਰਖਾਵ ਕਿਵੇਂ ਕਰਨਾ, ਅਸੀਂ ਉਹਨੂੰ ਫੀਡ ਕਿਵੇਂ ਦੇਣੀ ਆ, ਉਹਦੀ ਸਿਹਤ ਦੀ ਸੰਭਾਲ ਕਿਵੇਂ ਕਰਨੀ ਹੈ। ਸੋ ਇਹ ਸਾਰੇ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈ ਬਹੁਤ ਅਹਿਮ ਹੈ ਅਤੇ ਸਾਨੂੰ ਪਤਾ ਹੋਣੀ ਚਾਹੀਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਲੋਕ ਝੀਂਗਾ ਪਾਲਣ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਜਿਹੜੀ ਹੈ ਇਹਦੀ ਮੁੱਢਲੀ ਜਿਹੜੀ ਟ੍ਰੇਨਿੰਗ ਹੈ
ਤੇ ਉਹ

0: ਜਾਣਕਾਰੀ ਲੈਣ ਤੋਂ ਬਾਅਦ ਹੀ ਇੱਧਰਲੇ ਪਾਸੇ ਆਉਣ। ਦੂਸਰਾ ਇਸ਼ੂ ਜਿਹੜਾ ਮੈਂ ਡਿਸਕਸ ਕੀਤਾ ਸੀਗਾ ਕਿ ਜਿਹੜਾ ਸ਼੍ਰੀਮ ਫਾਰਮਿੰਗ ਹੈਗੀ ਹੈ, ਇਹਦੇ ਵਿੱਚ ਜਿਹੜਾ ਝੀਂਗਾ ਹੈਗਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ 10 ਲੱਖ ਟਨ ਦੇ ਕਰੀਬ ਪੈਦਾ ਹੋ ਰਿਹਾ, ਬਟ ਜੇ ਤੁਸੀਂ ਦੇਖੋਗੇ 8 ਲੱਖ ਟਨ ਜਿਹੜਾ ਹੈਗਾ ਇਹ ਜਿਹੜਾ ਐਕਸਪੋਰਟ ਕਰ ਦਿੱਤਾ ਜਾਂਦਾ, ਮਤਲਬ ਕਿ 80% ਜਿਹੜਾ ਐਕਸਪੋਰਟ ਹੋ ਜਾਂਦਾ। ਅਤੇ ਜੇ ਐਕਸਪੋਰਟ ਹੋ ਰਿਹਾ ਤਾਂ ਅਸੀਂ ਇਹਦਾ ਮਤਲਬ ਇਹ ਹੈ ਕਿ ਅਸੀਂ ਬਹੁਤ ਭਾਰੀ ਮਾਤਰਾ ਦੇ ਵਿੱਚ ਐਕਸਪੋਰਟ 'ਤੇ ਡਿਪੈਂਡ ਕਰ ਰਹੇ ਹਾਂ। ਅਤੇ ਇਹ ਨਾ ਪਤਾ ਨਹੀਂ ਹੁੰਦਾ ਕਿ ਅਗਲੇ ਸਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜਿਹੜੀ ਝੀਂਗੇ ਦੀ ਜਿਹੜੀ ਹੈਗੀ ਹੈ ਮੰਗ ਕਿੰਨੀ ਹੋਣੀ ਹੈ, ਸਾਨੂੰ ਕੀ ਪ੍ਰਾਈਜ਼ ਮਿਲਣਾ, ਕੀ ਮੁੱਲ ਮਿਲੇਗਾ, ਸਾਡਾ ਪ੍ਰੋਫਿਟ ਕਿੰਨਾ ਹੋਵੇਗਾ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਭਾਰਤ ਦੇ ਵਿੱਚ ਅਤੇ ਪੰਜਾਬ ਸਟੇਟ ਦੇ ਵਿੱਚ ਵੀ ਜਿਹੜੀ ਝੀਂਗੇ ਦੀ ਅਸੀਂ ਘਰੇਲੂ ਖਪਤ ਨੂੰ ਵਧਾਈਏ। ਜੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਪੂਰੇ ਭਾਰਤ ਦੇ ਵਿੱਚ 10 ਲੱਖ ਟਨ ਜਿਹੜਾ ਹੈਗਾ ਉਹ ਝੀਂਗਾ ਪੈਦਾ ਹੋ ਰਿਹਾ, ਅਤੇ ਜਿੰਨੇ ਵੀ ਭਾਰਤ ਦੇ ਵਿੱਚ ਲੋਕ ਨੇ ਜਿਹੜੇ ਮਾਸਾਹਾਰੀ ਨੇ, ਜੇ ਉਹ ਸਾਲ ਦੇ ਵਿੱਚ ਸਿਰਫ 1 ਕਿਲੋ ਝੀਂਗਾ ਵੀ ਖਾਣ, ਅਤੇ ਜਿੰਨਾ ਝੀਂਗਾ ਭਾਰਤ ਦੇ ਵਿੱਚ ਪੈਦਾ ਹੋ ਰਿਹਾ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਹੀ ਖਪਤ ਉਹਦੀ ਕੀਤੀ ਜਾ ਸਕਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗੀ ਕਿ ਜਿਹੜੇ ਦੱਖਣੀ ਭਾਰਤ ਦੇ ਰਾਜ ਨੇ ਉੱਥੇ ਪੂਰਾ ਸਾਲ ਤਕਰੀਬਨ ਇੱਕੋ ਜਿਹਾ ਮੌਸਮ ਰਹਿੰਦਾ ਹੈਗਾ ਅਤੇ ਉੱਥੇ ਸਾਰਾ ਸਾਲ ਝੀਂਗਾ ਪਾਲਣ ਕੀਤਾ ਜਾਂਦਾ। ਬਟ ਜੇ ਅਸੀਂ ਆਪਣੇ ਇੱਧਰਲੇ ਨੌਰਥ ਇੰਡੀਆ 'ਚ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੀ ਗੱਲ ਕਰੀਏ, ਜਿਵੇਂ ਕਿ ਪੰਜਾਬ ਹੈ, ਹਰਿਆਣਾ ਹੈ, ਰਾਜਸਥਾਨ ਹੈ, ਉੱਤਰ ਪ੍ਰਦੇਸ਼ ਦੇ ਕੁਛ ਇਲਾਕੇ ਨੇ ਜਿੱਥੇ ਸਾਨੂੰ ਜ਼ਮੀਨ ਹੇਠਾਂ ਖਾਰਾ ਪਾਣੀ ਮਿਲਦਾ ਹੈ, ਕੋਈ ਸਮੁੰਦਰ ਨਹੀਂ ਸਾਡੇ ਸਟੇਟਾਂ ਦੇ ਨਾਲ ਲੱਗਦਾ। ਇੱਥੇ ਜਿਹੜਾ ਅਸੀਂ ਪਾਣੀ ਯੂਜ਼ ਕਰ ਰਹੇ ਹੈਗੇ ਹਾਂ ਉਹ ਜ਼ਮੀਨ ਹੇਠਲਾ ਹੈ, ਅਤੇ ਇੱਥੇ ਜਿਹੜਾ ਸਾਡੇ ਕੋਲ ਦੋ ਤਰ੍ਹਾਂ ਦੇ ਸੀਜ਼ਨ ਆਉਂਦੇ ਨੇ, ਜਿਹਦਾ ਗਰਮੀ ਦਾ ਸੀਜ਼ਨ ਹੈ ਅਤੇ ਸਰਦੀ ਦਾ ਸੀਜ਼ਨ ਹੈ, ਅਤੇ ਜਿਹੜਾ ਝੀਂਗਾ ਹੈ ਸਿਰਫ ਗਰਮੀ ਦੇ ਮਹੀਨਿਆਂ 'ਚ ਹੋ ਸਕਦਾ। ਸੋ ਦੱਖਣੀ ਰਾਜਾਂ ਦੇ ਮੁਕਾਬਲੇ ਜਿਹੜੇ ਕਿ ਸਮੁੰਦਰ ਤੱਟ ਦੇ ਕੋਲ ਨੇ ਉਹਨਾਂ ਦੇ ਮੁਕਾਬਲੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਜਿਹੜਾ ਝੀਂਗਾ ਪਾਲਣ ਹੈ ਆਪਾਂ ਸਿਰਫ ਜਿਹੜਾ ਹੈ ਅਪ੍ਰੈਲ ਤੋਂ ਅਕਤੂਬਰ ਦੇ ਮਹੀਨੇ ਤੱਕ ਕਰ ਸਕਦੇ ਹੈਗੇ ਹਾਂ, ਅਤੇ ਇਹਨਾਂ ਮਹੀਨਿਆਂ ਦੌਰਾਨ ਅਸੀਂ ਝੀਂਗੇ ਦੀਆਂ ਦੋ ਫਸਲਾਂ ਲੈ ਸਕਦੇ ਹਾਂ। ਪਰੰਤੂ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਵੱਲੋਂ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਕਿਸਾਨ ਵੀਰ ਝੀਂਗਾ ਪਾਲਣ ਕਰਨਾ ਚਾਹੁੰਦੇ ਆ ਉਹ ਆਪਣੀ ਜ਼ਮੀਨ ਦੇ ਵਿੱਚ ਸਿਰਫ ਇੱਕੋ ਫਸਲ ਲੈਣ, ਤਾਂ ਕਿ ਜਿਹੜੀ ਜ਼ਮੀਨ ਦੀ ਸਿਹਤ ਬਣੀ ਰਹੇ ਔਰ ਲੰਬੇ ਸਮੇਂ ਤੱਕ ਅਸੀਂ ਉਹਨੂੰ ਝੀਂਗਾ ਪਾਲਣ ਲਈ ਵਰਤ ਸਕੀਏ। ਬਟ ਸਾਰੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਿਰਫ ਇੱਕ ਫਸਲ ਵੱਲ ਹੀ ਧਿਆਨ ਦੇਣ, ਅਤੇ ਜੇ ਉਹਨਾਂ ਕੋਲ ਜਿੰਨੀ ਵੀ ਜ਼ਮੀਨ ਹੈਗੀ ਹੈ ਜਿਹਦੇ ਵਿੱਚ ਉਹ ਝੀਂਗਾ ਪਾਲਣ ਕਰ ਰਹੇ ਨੇ, ਚਾਹੇ ਉਹ 5 ਏਕੜ ਹੈ, 10 ਏਕੜ ਹੈ ਜਾਂ 15 ਏਕੜ ਹੈਗਾ, ਅਤੇ ਉਹ ਸਾਰੇ ਦਾ ਸਾਰਾ ਜਿਹੜਾ ਫਾਰਮ ਹੈ ਇੱਕੋ ਵਾਰੀ ਸਟਾਕ ਨਾ ਕਰਨ। ਸਟਾਕ ਕਰਨ ਤੋਂ ਭਾਵ ਹੁੰਦਾ ਹੈ ਕਿ ਉਹ ਇੱਕੋ ਵਾਰੀ ਸਾਰੇ ਤਲਾਵਾਂ ਦੇ ਵਿੱਚ ਜਿਹੜਾ ਝੀਂਗੇ ਦਾ ਜਿਹੜਾ ਹੈਗਾ ਸੀਡ ਨਾ ਪਾਉਣ, ਕਿਉਂਕਿ ਇੱਦਾਂ ਕਰਨ ਨਾਲ ਕੀ ਹੈਗਾ ਕਿ ਜੇ ਅਸੀਂ ਫੇਜ਼ਿਸ ਦੇ ਵਿੱਚ ਕਹਿਣ ਤੋਂ ਭਾਵ ਹੈ ਕਿ ਪਹਿਲਾਂ 5 ਏਕੜ ਦੇ ਵਿੱਚ ਅਸੀਂ ਅਪ੍ਰੈਲ ਦੇ ਮਹੀਨੇ 'ਚ ਸੀਡ ਪਾ ਲਈਏ, ਅਗਲੇ 5 ਏਕੜ ਦੇ ਵਿੱਚ ਅਸੀਂ ਜੂਨ 'ਚ ਪਾ ਲਈਏ, ਅਗਲੇ 5 ਏਕੜਾਂ ਦੇ ਵਿੱਚ ਉਸ ਤੋਂ ਬਾਅਦ ਪਾ ਲਈਏ, ਅਤੇ ਉਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਕਿਸਾਨ ਵੀਰ ਦਾ ਜਿਹੜਾ ਹੈਗਾ ਉਹ ਖਰਚਾ ਵੰਡਿਆ ਜਾਂਦਾ ਹੈਗਾ, ਅਤੇ ਉਹਦੇ ਨਾਲ ਕੀ ਹੁੰਦਾ ਫਿਰ ਉਹ ਰਿਸਕ ਵੀ ਘੱਟ ਜਾਂਦਾ ਹੈਗਾ, ਕਿਉਂਕਿ ਅਸੀਂ ਬਹੁਤ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਉੱਤੇ ਜਿਹੜੀ ਹੈ ਉਹਦੇ 'ਤੇ ਨਿਰਭਰ ਕਰਦੇ ਹਾਂ ਇਹਦੇ ਮੰਡੀਕਰਨ ਕਰਕੇ, ਅਤੇ ਜੇ ਕਿਸੇ ਵੀ ਅਣਕਿਆਸੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੋਈ ਗਿਰਾਵਟ ਆਉਂਦੀ ਹੈ ਤਾਂ ਉਹ ਤੁਹਾਡੇ ਉੱਤੇ ਉਹਦਾ ਅਸਰ ਜਿਹੜਾ ਜ਼ਿਆਦਾ ਵੱਡੇ ਪੱਧਰ 'ਤੇ ਨਹੀਂ ਪਵੇਗਾ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ, ਅਤੇ ਯੂਨੀਵਰਸਿਟੀ ਵਿੱਚ ਵੀ ਤੁਸੀਂ ਆਪਣਾ ਜਿਹੜਾ ਹੈਗਾ ਉਹਨਾਂ ਨਾਲ ਕੋਂਟੈਕਟ ਜਿਹੜਾ ਕਾਇਮ ਰੱਖੋ, ਤਾਂ ਕਿ ਸਮੇਂ ਸਿਰ ਤੁਸੀਂ ਆਪਣੇ ਤਲਾਅ ਦਾ ਜਿਹੜਾ ਪਾਣੀ ਆ ਉਹਦੀ ਟੈਸਟਿੰਗ ਕਰਾਉਂਦੇ ਰਹੋ। ਜੇ ਤੁਹਾਨੂੰ ਲੱਗਦਾ ਕੋਈ ਬਿਮਾਰੀ ਆ ਰਹੀ ਹੈ ਉਹਦੇ ਬਾਰੇ ਵੀ ਤੁਸੀਂ ਜਿਹੜੀ ਜਾਣਕਾਰੀ ਹੈ ਤੁਸੀਂ ਮਾਹਰਾਂ ਨਾਲ ਸ਼ੇਅਰ ਕਰੋ, ਤਾਂ ਕਿ ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਟਾਈਮ ਸਿਰ ਪਤਾ ਲੱਗ ਜਾਏਗਾ ਕਿ ਤਲਾਅ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਤਾਂ ਨਹੀਂ ਫੈਲ ਗਈ, ਜਿਹਦਾ ਕਿ ਸਿੱਧਾ ਅਸਰ ਤੁਹਾਡੀ ਜਿਹੜੀ ਹੈ ਉਹ ਝੀਂਗੇ ਦੀ ਕੁਆਲਿਟੀ 'ਤੇ ਪਵੇਗਾ। ਤਾਂ ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਦੱਖਣੀ ਰਾਜ ਨੇ ਜਿਹੜੇ ਸਮੁੰਦਰ ਤੱਟ ਦੇ ਨੇੜੇ ਹੈਗੇ ਨੇ ਉੱਥੇ ਬਿਮਾਰੀ ਜ਼ਿਆਦਾ ਜਲਦੀ ਫੈਲਦੀ ਹੈ, ਕਿਉਂਕਿ ਉੱਥੇ ਜਿਹੜਾ ਪਾਣੀ ਲਿਆ ਜਾਂਦਾ ਉਹ ਸਮੁੰਦਰ ਤੋਂ ਲੈ ਕੇ ਉਹਦੇ ਵਿੱਚ ਝੀਂਗਾ ਪਾਲਣ ਕੀਤਾ ਜਾਂਦਾ ਹੈ। ਬਟ ਜੇ ਅਸੀਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਗੱਲ ਕਰੀਏ, ਇੱਥੇ ਜਿਹੜਾ ਝੀਂਗਾ ਹੈ ਪਾਲਣ ਹੈ ਉਹ ਧਰਤੀ ਦੇ ਵਿੱਚੋਂ ਪਾਣੀ ਕੱਢ ਕੇ ਜਿਹੜਾ ਹੈਗਾ ਉਹਦੇ ਵਿੱਚ ਕੀਤਾ ਜਾ ਰਿਹਾ, ਅਤੇ ਇੱਥੇ ਬਿਮਾਰੀ ਫੈਲਣ ਦੇ ਜਿਹੜੇ ਚਾਂਸਿਸ ਹੁੰਦੇ ਆ ਉਹ ਘੱਟ ਹੁੰਦੇ ਆ। ਸੋ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਭਾਰਤ ਸਰਕਾਰ ਦੀ ਗੱਲ ਕਰੀਏ, ਤਾਂ ਆਉਣ ਵਾਲੇ ਸਮੇਂ ਦੇ ਵਿੱਚ
1: नमस्कार, आकाशवाणी समाचार के साथ मैं विशाल शर्मा। प्रधानमंत्री नरेंद्र मोदी ने अबुधाबी में राष्ट्रपति शेख मोहम्मद बिन जायद अल नहयान से मुलाकात की है। बैठक के दौरान ऊर्जा सहयोग और द्विपक्षीय व्यापार पर प्रमुख रूप से चर्चा हुई। ये बातचीत पश्चिम एशिया संघर्ष से जुड़ी वैश्विक आपूर्ति बाधाओं के बीच हुई। प्रधानमंत्री मोदी ने यूएई पर हाल ही में हुए हमलों की कड़ी निंदा की।
2: यूएई पर हुए हमलों की कठोर निंदा करते हैं।

ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ।

ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਗ੍ਰਹਿ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ

ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਕਿਸ ਨੂੰ ਹੁਕਮ ਮਨਾਏ ਸੀ। ਹੁਕਮ ਨੇ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਿਹਨਤ ਪਾਈ ਸੀ। ਕਸਮੇ ਪਾਵੇ ਸੋ ਕਰੇ ਮਨ ਬੁਝ ਲਿਆ ਸੋ ਫਲ ਪਾਏ ਸੀ।

ਸੂਰ ਮੱਥੇ ਟਿੱਕਾ ਤਿੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਲ ਵਸਤਰ ਪੈਰੋ ਵੈ ਪ੍ਰਵਾਨ ਮਲੇਸ ਥਾਂ ਲੈ ਪੂਜੇ ਪ੍ਰਾਣ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖੈ ਚੌਂਕਾ ਕੁੱਡੀ ਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇਣ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਤੇ ਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚ।